ਵੱਧ ਤੁਰ ਮਜ਼ਦੂਰ ਕਰਮੀਆਂ ਤੋਂ ਆਪਣੇ ਕਿੰਨੇ ਰੰਗ ਦੂਰ ਜਿੰਨੀ ਨਾ ਪਿਆ ਸਤਿ ਗਾਲ ਨਾਨਕ ਦੇ ਮੁਗਜਲੇ ਕਿਤੇ ਜਿੰਨੀ ਨਾਮ ਦਿਹਾਇਆ ਸਖਤ ਕਾਲ ਨਾਨਕ ਦੇ ਮੁਗਜਲੇ ਕਿਤੇ ਛੁੱਟੀ ਨਾਲ ਸਾਥ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚ ਸੰਪਰਦਾਇ ਨਿੱਕੇ ਘੁਮਾਣ ਗੁਰਦਾਸਪੁਰ।

ਸੇਵਾ ਕਰਨ ਦਾ ਬਲ ਬਖਸ਼ਣਾ। ਜਥੇਦਾਰ ਬਾਬਾ ਬਲਵੀਰ ਸਿੰਘ ਜੀ 96 ਕਰੋੜੀ ਮੁਖੀ ਬੁੱਢਾ ਅਦਾਲਤਾ ਆਪ ਜੀ ਦੇ ਹਜ਼ੂਰੀ ਵਿੱਚ 1 ਸਾਲ ਦੀਆਂ ਕੜਾ ਪ੍ਰਸ਼ਾਦ ਦੀਆਂ ਦੇਗਾਂ ਲਈ 11,000 ਰੁਪਏ ਆਦਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਮਹਾਂਪੁਰਖਾਂ ਦੇ ਸਿਰ ਤੇ ਮਿਹਰ ਭਰਿਆ ਰੱਖਣਾ। ਚੜ੍ਹਦੀ ਕਲਾ ਸੇਵਾ ਕਰਨ ਦਾ ਬਲ ਬਖਸ਼ਣਾ। ਅੰਗ ਸੰਸਾਇਓ ਨਾ ਬਾਬਾ ਹਰਭਜਨ ਸਿੰਘ ਅਤੇ ਭਾਈ ਹਰੀ ਸਿੰਘ ਦੀ

ਪਰਮਜੀਤ ਸਿੰਘ ਜੀ, ਆਰਣ ਪ੍ਰੀਤ ਕੌਰ, ਸਾਹਿਲ ਪ੍ਰੀਤ ਸਿੰਘ, ਆਰਣ ਪ੍ਰੀਤ ਸਿੰਘ ਜੀ 11,100 ਰੁਪਏ ਆਦਰ ਕਰਦੇ, ਚੜ੍ਹਦੀ ਕਲਾ ਬਖਸ਼ਣੀ, ਮਾਤਾ ਸਤਵੰਤ ਕੌਰ ਜੀ ਲੰਗਰਾਂ ਲਈ 1,100 ਰੁਪਏ ਆਦਰ ਕਰਦੇ, ਵਰਿੰਦਰਜੀਤ ਸਿੰਘ ਜੀ ਦੇਹ ਰੋਗਤਾ ਚੜ੍ਹਦੀ ਕਲਾ ਬਖਸ਼ਣੀ, ਜਨਮਦਿਨ ਦੇ

ਜੋਧ ਸਿੰਘ ਕਾਕਾ ਬਲਜਿੰਦਰ ਸਿੰਘ ਮੋਹਨ ਸਿੰਘ ਜੀ ਪੁਜਾਰੀ ਬੱਚਿਆਂ ਨੂੰ ਵਿਦਿਆ ਦਾਨ ਬਖਸ਼ਣਾ ਮਨਜਿੰਦਰ ਸਿੰਘ ਜੀ ਪੰਨੇ ਸਰ ਲੰਗਰਾਂ ਲਈ 50,000 ਰੁਪਏ ਆਦਰ ਕਰਦੇ ਬੀਬੀ ਰਿਆ ਕੌਰ ਜੀ ਜਨਮ ਦਿਨ ਦੇ ਖੁਸ਼ੀਆਂ ਵਜੋਂ ਮਾਇਆ ਹਾਜ਼ਰ ਕਰਦੇ ਦੀਰਘ ਆਯੂ ਦੇ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ ਸਰਬਜੀਤ ਸਿੰਘ ਜੀ ਪੰਨੇ ਸਰ ਮਨਜਿੰਦਰ ਸਿੰਘ ਜੀ ਪੰਨੇ ਸਰ ਲੰਗਰਾਂ ਲਈ ਬੇਅੰਤ ਮਾਇਆ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਸੇਵਾ ਥਾਇ ਪਾਵਣੀ ਚੜ੍ਹਦੀ ਕਲਾ ਬਖਸ਼ਣੀ ਸਰਦਾਰ ਜਾਪ ਸਿੰਘ ਜੀ ਸੰਧੂ ਲੰਗਰਾਂ ਲਈ ਬੇਅੰਤ ਮਾਇਆ ਹਾਜ਼ਰ ਕਰਦੇ ਕਰਨ ਰਾਜਵੀਰ ਸਿੰਘ ਜੀ ਸਿਮਰਨ ਕੌਰ ਜੀ 11,000 ਰੁਪਏ ਆਦਰ ਕਰਦੇ ਦੇਹ ਅਰੋਗਤਾ ਬਖਸ਼ਣੀ ਅੰਗ ਸੰਸਾਈ ਹੋ ਨਾ ਚੜ੍ਹਦੀ ਕਲਾ ਬਖਸ਼ਣੀ ਬੇਅੰਤ ਸੰਗਤਾ

ਦੇ ਪਿਆ ਵੰਡ ਛਕਿਆ ਤਰਮੇ ਤਸੀਸ ਦਿੱਤੇ ਸਿੱਖੀ ਸਿਦਕ ਨਹੀਂ ਆ ਰਿਹਾ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਦੀ ਸਾਵੇ ਬੁਲਾਰੇ।

ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤਿ ਦਾਨ, ਬੁੱਧ ਵਿਵੇਕ ਰਾਤ ਰੱਛਾ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ।

ਧੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਸ਼੍ਰੀ ਬਾਬੇ ਨਾਨਕੜੇ ਜੀ ਤਖ਼ਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ ਕੀਰਤਪੁਰ ਜੀ ਪਾਤਾਲ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸੰਜੁਗਤ ਤਖਤ ਸੱਚਖੰਡ ਸ੍ਰੀ ਅਜੂਰ ਸ੍ਰੀ ਅਬਚਲ

0: ਆਪਣਾ ਜੀਵਨ ਸਫਲਾ ਕਰੋ ਜੀ।
1: ਸਤਨਾਮ।

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੀ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਗਰੀਬ ਨਿਵਾਜ ਸਤਿਗੁਰਾਂ ਦੇ ਚਰਣਾਂ ਵਿਖੇ ਸਜੇ ਹੋਏ ਦੀਵਾਨ ਦੇ ਅੰਦਰ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਦਰਬਾਰ ਦੀ ਨਿੱਤ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਵਿਖੇ ਹਾਜ਼ਰੀਆਂ ਭਰ ਕੇ ਹੋਰ ਲਾਭ ਪ੍ਰਾਪਤ ਕਰਨੇ ਦਾ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਹਰ ਜਸ ਦੁਆਰਾ ਆਤਮਿਕ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ

0: ਬੀਤੇ ਦੀਵਾਨਾਂ ਦੇ ਅੰਦਰ ਹੋ ਚੁੱਕੀ ਹੈ ਤੇ ਉਹ ਥਾਨਕਾ ਦੇ ਅੰਦਰ ਸਰਵਣ ਕਰ ਆਏ ਹਾਂ ਕਿ ਇਹ ਜੋ ਪਹਿਲਾ ਸ਼ਬਦਾਂ ਦੀ ਕਥਾ ਸਰਵਣ ਕੀਤੀ ਹੈ ਇਹ ਪਾਵਨ ਅੰਮ੍ਰਿਤਮਈ ਗੁਰਬਾਣੀ ਦੇ ਸ਼ਬਦ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਕਰਤਾਰ ਦੇ ਨਾਮ ਤੇ ਪਰਮੇਸ਼ਰ ਜੀ ਦੇ ਨਾਮ ਤੇ ਕਰਤਾਰਪੁਰ ਸਾਹਿਬ ਨਗਰ ਵਸਾ ਕਰਕੇ ਉੱਥੇ ਧਰਮਸ਼ਾਲਾ ਦੇ ਅੰਦਰ ਸੰਗਤਾਂ ਨੂੰ ਉਪਦੇਸ਼ ਦਿੰਦਿਆਂ ਹੋਇਆਂ ਉਚਾਰਨ ਕੀਤੇ ਨੇ। ਜਿਹੜਾ ਸਲੋਕ ਅਰਥਾਤ ਜਿਹੜਾ ਸ਼ਬਦ ਅੱਜ ਪ੍ਰਾਰੰਭ ਹੋ ਰਿਹਾ ਹੈ ਇਹ ਅਤੇ ਇਸ ਦਾ ਅਗਲਾ ਸ਼ਬਦ ਇਹ ਰਾਏ ਭੋਈ ਦੀ ਤਲਵੰਡੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਉਚਾਰਿਆ ਹੈ ਜਿਸ ਦਾ ਨਾਮ ਅੱਜ ਕੱਲ੍ਹ ਨਨਕਾਣਾ ਸਾਹਿਬ ਹੈ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਬੇਅੰਤ ਕੌਤਕ ਕੀਤੇ ਨੇ। ਜਿਸ ਵੇਲੇ ਆਪ ਜੀਆਂ ਨੂੰ ਪਾਂਧੇ ਦੇ ਕੋਲ ਪੜ੍ਹਨ ਵਾਸਤੇ ਪਾਇਆ ਗਿਆ ਤਿਸ ਨੂੰ ਵੀ ਉਪਦੇਸ਼ ਦੇ ਕਰਕੇ ਤਾਰਿਆ, ਮੌਲਵੀ ਦੇ ਕੋਲ ਪੜ੍ਹਨ ਵਾਸਤੇ ਭੇਜਿਆ ਤਿਸ ਨੂੰ ਵੀ ਉਪਦੇਸ਼ ਦੇ ਕਰਕੇ ਤਾਰਿਆ, ਜੇਕਰ ਆਪ ਜੀ ਨੂੰ ਮੱਝਾਂ ਚਾਰਨ ਵਾਸਤੇ ਭੇਜਿਆ ਮੱਝਾਂ ਨੇ ਖੇਤ ਚਰ ਲਏ ਨੇ, ਰਾਏ ਬੁਲਾਰ ਦੇ ਕੋਲ ਸ਼ਿਕਾਇਤ ਪੁੱਜੀ ਹੈ। ਜਿਸ ਵੇਲੇ ਇਨਕੁਆਇਰੀ ਹੋਈ ਰਾਏ ਬੁਲਾਰ ਦੇ ਭੇਜੇ ਹੋਏ ਬੰਦੇ ਫਸਲਾਂ ਨੂੰ ਦੇਖਣ ਵਾਸਤੇ ਆਏ, ਪਸ਼ੂਆਂ ਨੇ ਕਿਹੜੀਆਂ ਫਸਲਾਂ ਚਰੀਆਂ ਨੇ ਤੇ ਆ ਕੇ ਦੇਖੀਆਂ ਫਸਲਾਂ ਪਹਿਲਾਂ ਤੋਂ ਜ਼ਿਆਦਾ ਲਹਿਰਾ ਰਹੀਆਂ ਨੇ। ਇਸੇ ਪ੍ਰਕਾਰ ਰਾਏ ਬੁਲਾਰ ਰਸਤੇ 'ਤੇ ਜਾਂਦਿਆਂ ਤੱਕਦਾ ਹੈ ਬਹੁਤ ਵੱਡੇ ਸੱਪ ਨੇ ਆਪ ਜੀ ਨੂੰ ਛਾਇਆ ਕੀਤੀ ਹੈ, ਮਨ ਵਿੱਚ ਹੌਲ ਪਿਆ ਕਿਧਰੇ ਕੋਈ ਭਾਣਾ ਨਾ ਵਾਪਰ ਗਿਆ ਹੋਵੇ। ਜਿਸ ਵੇਲੇ ਨੇੜੇ ਆਇਆ ਘੋੜੇ ਦੇ ਪੌੜਾਂ ਦੇ ਖੜਾਕ ਨੂੰ ਸੁਣ ਕੇ ਜਿਸ ਸੱਪ ਨੇ ਛਾਇਆ ਕੀਤੀ ਸੀ ਉਹ ਨਮਸਕਾਰ ਕਰਕੇ ਚਲਿਆ ਗਿਆ। ਸਤਿਗੁਰੂ ਜੀ ਸਤਿ ਕਰਤਾਰ ਸਤਿ ਕਰਤਾਰ ਮੁਖ ਦੇ ਵਿੱਚੋਂ ਬਚਨ ਉਚਾਰਦਿਆਂ ਹੋਇਆ ਉੱਠ ਕੇ ਬੈਠ ਗਏ। ਇਸ ਪ੍ਰਕਾਰ ਰਾਏ ਬੁਲਾਰ ਨੂੰ ਨਿਸ਼ਚਾ ਹੋ ਆਇਆ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪ੍ਰਤੱਖ ਹਾਜ਼ਰ ਨਾਜ਼ਰ ਜਿਉਂਦੇ ਜਾਗਦੇ ਖੁਦਾ ਨੇ, ਇਹਨਾਂ ਨੂੰ ਪ੍ਰਾਣੀ ਮਾਤਰ ਸਮਝਣੇ ਦੀ ਗਲਤੀ ਨਹੀਂ ਕਰਨੀ। ਇਸੇ ਪ੍ਰਕਾਰ ਪਿਤਾ ਬਾਬਾ ਕਲਿਆਣ ਚੰਦ ਸਾਹਿਬ ਜੀਆਂ ਨੇ 20 ਰੁਪਈਏ ਦੇ ਕਰਕੇ ਵਪਾਰ ਕਰਨ ਵਾਸਤੇ ਭੇਜਿਆ, ਖਰਾ ਸੌਦਾ ਕਰਕੇ ਆਓ। 7 ਦਿਨਾਂ ਤੋਂ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕਰਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਖਰਾ ਸੌਦਾ ਕੀਤਾ ਹੈ। ਬੇਅੰਤ ਕੌਤਕ ਵਰਤਾਉਣੇ ਤੋਂ ਉਪਰੰਤ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆਪਣੇ ਗ੍ਰਹਿ ਵਿਖੇ ਵਿਰਾਜੇ ਹੋਏ ਨੇ। ਕਈ ਦਿਨ ਬਤੀਤ ਹੋ ਜਾਂਦੇ ਨੇ, ਨਾ ਆਪ ਜੀ ਭੋਜਨ ਛਕਦੇ ਨੇ, ਨਾ ਰੁਚੀ ਦੇ ਨਾਲ ਇਸੇ ਪ੍ਰਕਾਰ ਕੋਈ ਜਲ ਪਾਨ ਇਤਿਆਦਿਕ ਗ੍ਰਹਿਣ ਕਰਦੇ ਨੇ। ਜਦੋਂ ਕੁਝ ਵੀ ਛਕਦੇ ਛਕਾਉਂਦੇ ਨਹੀਂ। ਆਪ ਜੀਆਂ ਦੇ ਸਨਮਾਨਯੋਗ ਮਾਤਾ ਤ੍ਰਿਪਤਾ ਸਾਹਿਬ ਜੀ ਨੂੰ ਬੇਅੰਤ ਮਨ ਦੇ ਅੰਦਰ ਇਹ ਫੁਰਨਾ ਫੁਰਿਆ ਕਿਧਰੇ ਇਸ ਪੁੱਤਰ ਜੀ ਦੇ ਸਰੀਰ ਵਿਖੇ ਕੋਈ ਰੋਗ ਪੈਦਾ ਨਾ ਹੋ ਗਿਆ ਹੋਵੇ। ਇਸੇ ਪ੍ਰਕਾਰ ਬਾਬਾ ਕਲਿਆਣ ਚੰਦ ਸਾਹਿਬ ਜੀ ਨੂੰ ਤਿੰਨਾਂ ਦੇ ਆਂਢੀਆਂ ਗੁਆਂਢੀਆਂ ਨੇ ਵੀ ਆ ਕਰਕੇ ਆਖਿਆ, ਅਰਥਾਤ ਬੇਦੀ ਕੁਲ ਵਾਲਿਆਂ ਨੇ ਆ ਕਰਕੇ ਆਖਿਆ ਬਾਬਾ ਕਲਿਆਣ ਚੰਦ ਸਾਹਿਬ ਜੀਆਂ ਦੇ ਤਾਈ, ਇਹਨਾਂ ਤੁਹਾਡੇ ਕੋਲ ਧਨ ਹੈ, ਖਰਚ ਕਿਉਂ ਨਹੀਂ ਕਰਦੇ? ਤੁਹਾਡੇ ਇੱਕੋ ਇੱਕ ਸਪੁੱਤਰ ਜੀ ਨੇ, ਵਿਰਾਜੇ ਰਹਿੰਦੇ ਨੇ ਮੰਜੇ ਤੇ, ਪਲੰਗੇ ਤੇ ਵਿਰਾਜੇ ਰਹਿੰਦੇ ਨੇ, ਨਾ ਉੱਠਦੇ ਨੇ ਨਾ ਬੈਠਦੇ ਨੇ, ਨਾ ਕੁਝ ਛਕਦੇ ਨੇ, ਤਨ ਦੇ ਅੰਦਰ ਕਿਧਰੇ ਕੋਈ ਰੋਗ ਨਾ ਪੈਦਾ ਹੋ ਗਿਆ ਹੋਵੇ। ਸਿਆਣੇ ਵੈਦ ਨੂੰ ਬੁਲਾ ਕਰਕੇ ਇਹਨਾਂ ਦਾ ਇਲਾਜ ਕਰਵਾਓ। ਜਵਾਨ ਨੇ, ਚੜ੍ਹਦੀ ਕਲਾ ਵਾਲੇ ਨੇ, ਧਨ ਦੀ ਕੋਈ ਕਮੀ ਥੋੜਾ ਤੁਹਾਡੇ ਕੋਲ, ਬਹੁਤ ਸਾਰਾ ਧਨ ਕਮਾ ਲੈਣਗੇ। ਤੁਸੀਂ ਕਿਧਰੇ ਧਨ ਬਚਾਉਣ ਵਾਸਤੇ ਤੇ ਇਹਨਾਂ ਦੇ ਇਲਾਜ ਤੋਂ ਮੁਨਕਰ ਤੇ ਨਹੀਂ ਹੋ ਰਹੇ ਕਿ ਕਿਧਰੇ ਵੈਦ ਨੂੰ ਪੈਸੇ ਨਾ ਦੇਣੇ ਪੈਣ। ਬਾਬਾ ਕਲਿਆਣ ਚੰਦ ਸਾਹਿਬ ਜੀ ਜਾਣਦੇ ਨੇ ਆਪ ਜੀ ਦੇ ਸਰੀਰ ਦੇ ਅੰਦਰ ਕੋਈ ਰੋਗ ਨਹੀਂ, ਪਰ ਜਦੋਂ ਆ ਕਰਕੇ ਬਾਕੀ ਦੇ ਬੇਦੀ ਵੰਸ਼ ਵਾਲਿਆਂ ਨੇ ਆਖਿਆ, ਫਿਰ ਵੈਦ ਨੂੰ ਘਰ ਦੇ ਵਿੱਚ ਬੁਲਾਇਆ ਹੈ। ਵੈਦ ਨੂੰ ਜਿਸ ਵੇਲੇ ਬੁਲਾਇਆ, ਹਰਦਾਸ ਵੈਦ ਆਇਆ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਨਬਜ਼ ਦੇਖਦਾ, ਕਿਉਂਕਿ ਜਿਹੜੇ ਪੁਰਾਣੇ ਵੈਦ ਹੋਇਆ ਕਰਦੇ ਸਨ ਨਾ, ਨਬਜ਼ ਦੇਖ ਕਰਕੇ ਵੇਖਿਆ ਕਰਦੇ ਸਨ ਕਿ ਸਰੀਰ ਦੇ ਅੰਦਰ ਰੋਗ ਕਿਸ ਕਾਰਨ ਕਰਕੇ ਹੈ, ਕਿਉਂਕਿ ਸਰੀਰ ਦੇ ਅੰਦਰ ਰੋਗ ਪੈਦਾ ਹੋਣ ਦੇ 3 ਹੀ ਕਾਰਨ ਮੂਲ ਹੋਇਆ ਕਰਦੇ ਨੇ, ਵਾਤ ਪੇਤ ਕਫ। ਇਹ 3 ਚੀਜ਼ਾਂ ਜੇਕਰ ਸਰੀਰ ਦੇ ਅੰਦਰ ਸਹੀ ਮਿਕਦਾਰ ਸਹੀ ਮਾਤਰਾ ਦੇ ਵਿੱਚ ਬੈਲੈਂਸ ਨੇ ਤਾਂ ਸਰੀਰ ਨੂੰ ਕੋਈ ਰੋਗ ਨਹੀਂ। 3 ਦੇ ਵਿੱਚੋਂ ਜੇ ਕਫ ਵੱਧ ਗਿਆ ਜਾਂ ਪਿੱਤ ਵੱਧ ਗਈ ਜਾਂ ਵਾਤ ਵੱਧ ਗਿਆ, ਜਿਹੜਾ ਵੀ 3 ਦੇ ਵਿੱਚੋਂ ਇੱਕ ਵੀ ਤੱਤ ਵੱਧ ਗਿਆ ਉਸ ਦੇ ਨਾਲ ਸੰਬੰਧਿਤ ਰੋਗ ਪੈਦਾ ਹੋ ਜਾਣਾ, ਜੇ 3 ਵਿੱਚੋਂ ਇੱਕ ਵੀ ਘੱਟ ਗਿਆ ਤਾਂ ਵੀ ਰੋਗ ਪੈਦਾ ਹੋ ਜਾਣਾ। ਕਿਸੇ ਦਾ 1 ਵਧਿਆ ਹੁੰਦਾ, ਕਿਸੇ ਦੇ 2, ਕਿਸੇ ਦੇ 3 ਹੀ ਵੱਧ ਜਾਂਦੇ ਨੇ, ਕਿੰਨਿਆਂ ਦੇ ਘੱਟ ਜਾਂਦੇ ਨੇ, ਇਸ ਦੇ ਨਾਲ ਹੀ ਸਰੀਰ ਦੇ ਅੰਦਰ ਰੋਗ ਪੈਦਾ ਹੁੰਦੇ ਨੇ। ਇਸ ਤੋਂ ਅੱਗੇ ਫਿਰ ਰੁਦਰ ਵਿਗਾੜ ਹੋਇਆ ਕਰਦਾ, ਖੂਨ ਦੇ ਅੰਦਰ ਖਰਾਬੀ ਪੈ ਜਾਣੀ, ਅੱਜ ਕੱਲ ਕਹਿ ਦਿੱਤਾ ਜਾਂਦਾ ਜੀ ਬਲੱਡ ਇਨਫੈਕਸ਼ਨ ਹੈ। ਇਸ ਪ੍ਰਕਾਰ ਇਸ ਨੂੰ ਰੁਦਰ ਵਿਗਾੜ ਵੈਦਾਂ ਦੀ ਭਾਸ਼ਾ ਵਿੱਚ ਆਯੁਰਵੇਦ ਦੀ ਭਾਸ਼ਾ ਵਿੱਚ ਕਿਹਾ ਜਾਂਦਾ। ਆ ਕਰਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਹਰ ਦਾਸ ਵੈਦ ਨੇ ਨਬਜ਼ ਫੜੀ ਹੈ, ਬਾਂਹ ਫੜੀ ਹੈ, ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਪਵਿੱਤਰ ਨੇਤਰਾਂ ਦੇ ਨਾਲ ਵੈਦ ਨੂੰ ਤੱਕਿਆ ਤੇ ਕਹਿਣਾ ਕਰਦੇ ਨੇ, ਹੇ ਵੈਦ ਤੂੰ ਇਹ ਕੀ ਕਰ ਰਿਹਾ? ਕਹਿਣ ਲੱਗਾ, ਮਹਾਰਾਜ ਆਪ ਜੀ ਦੇ ਤਨ ਦੇ ਅੰਦਰ ਕੋਈ ਰੋਗ ਨਾ ਹੋਵੇ, ਮੈਂ ਨਾੜੀ ਪ੍ਰੀਖਣ ਕਰ ਰਿਹਾ, ਆਪ ਜੀ ਦੇ ਸਰੀਰ ਦਾ ਮੁਆਇਨਾ ਕਰ ਰਿਹਾ, ਜਾਂਚ ਕਰ ਰਿਹਾ ਹਾਂ ਮੈਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਤਿਸ ਦੇ ਹੱਥ ਦੇ ਵਿੱਚੋਂ ਆਪਣੀ ਬਾਂਹ ਖਿੱਚ ਲਈ ਤੇ ਵਚਨ ਕਰਨਾ ਕੀਤਾ, ਵੈਦ ਸਾਡੇ ਤਨ ਦੇ ਅੰਦਰ ਤੇ ਕੋਈ ਰੋਗ ਨਹੀਂ, ਰੋਗ ਤੇ ਤੇਰੇ ਤਨ ਦੇ ਅੰਦਰ ਹੈ। ਕੋਈ ਵੈਦ ਹੋਵੇ ਤੇ ਕਿਸੇ ਦਾ ਜਾ ਕੇ ਇਲਾਜ ਕਰੇ, ਹੁਣ ਰੋਗੀ ਕਿਸੇ ਦਾ ਜਾ ਕੇ ਕੀ ਇਲਾਜ ਕਰੇ? ਤੂੰ ਤੇ ਆਪ ਰੋਗੀ ਹੈ। ਕਹਿਣ ਲੱਗਾ, ਮਹਾਰਾਜ ਮੈਂ ਤੇ ਰੋਗੀਆਂ ਦਾ ਇਲਾਜ ਕਰਦਾ, ਮੈਨੂੰ ਕਿਹੜਾ ਰੋਗ ਹੋ ਸਕਦਾ? ਮੇਰਾ ਵਾਤ ਪਿੱਤ ਕਫ ਤਿੰਨੇ ਸਰੀਰ ਦੇ ਅੰਦਰ ਸਹੀ ਮਾਤਰਾ ਦੇ ਵਿੱਚ ਨੇ ਮਹਾਰਾਜ, ਮੈਨੂੰ ਕੋਈ ਰੋਗ ਨਹੀਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ, ਅਜਬ ਰੋਗੀ ਹੈ, ਰੋਗੀ ਵੀ ਹੈ ਤੇ ਤੈਨੂੰ ਰੋਗ ਦਾ ਪਤਾ ਵੀ ਨਹੀਂ। ਕਹਿਣ ਲੱਗਾ, ਮਹਾਰਾਜ ਕਿਹੜਾ ਰੋਗ ਹੈ ਮੈਨੂੰ? ਮੈਂ ਤੇ ਤੰਦਰੁਸਤ ਹਾਂ। ਤੇ ਸਤਿਗੁਰੂ ਜੀ ਨੇ ਬਚਨ ਕੀਤਾ, ਤੈਨੂੰ ਵੀ ਉਹੀ ਹੀ ਰੋਗ ਹੈ ਜਿਹੜੇ ਰੋਗ ਸਾਰੇ ਸੰਸਾਰ ਨੂੰ ਲੱਗੇ ਨੇ। ਤੇ ਇਸ ਵੇਲੇ ਮੱਥਾ ਠਣਕਿਆ, ਮਨ ਦੇ ਅੰਦਰ ਵਿਚਾਰ ਆਈ, ਇਹ ਉੱਚੇ ਬੋਲ ਨੇ, ਜਨ ਸਾਧਾਰਨ ਦੀ ਨਾ ਸਮਝ ਆਉਣ ਵਾਲੇ ਬੋਲ ਨੇ, ਰਾਏ ਬੁਲਾਰ ਆਪ ਜੀ ਨੂੰ ਖੁਦਾ ਮੰਨਦਾ। ਭੋਲਿਆ ਮਨਾ, ਤੂੰ ਕਿਹੜੇ ਵਾਣ ਵਿੱਚ ਇਹਨਾਂ ਨੂੰ ਰੋਗੀ ਮੰਨ ਲਿਆ? ਤੇ ਇਸ ਵੇਲੇ ਕੁਛ ਨਿਮਰਤਾ, ਕੁਛ ਸਨਮਾਨ ਮਨ ਦੇ ਅੰਦਰ ਧਾਰਨ ਕਰਕੇ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਹੱਥ ਜੋੜੇ, ਫਿਰ ਬੇਨਤੀ ਕਰਕੇ ਪੁੱਛਿਆ, ਹੇ ਗਰੀਬ ਨਿਵਾਜ ਜੀ, ਕਿਰਪਾਲਤਾ ਕਰਕੇ ਮੈਨੂੰ ਦੱਸੋ, ਉਹ ਕਿਹੜੇ ਰੋਗ ਨੇ ਜਿਹੜੇ ਸਾਰੇ ਸੰਸਾਰ ਨੂੰ ਲੱਗੇ ਨੇ? ਮਹਾਰਾਜ ਉਹ ਕਿਹੜੇ ਰੋਗ ਨੇ ਜਿਹੜੇ ਮੇਰੇ ਤਨ ਨੂੰ ਲੱਗੇ ਨੇ? ਕਿਉਂਕਿ ਮੈਂ ਤੇ ਜੋ ਵਾਤ ਪਿੱਤ ਕਾਫੇ ਇਤਿਆਦਿਕ ਹੈ ਇਹਨਾਂ ਦੇ ਰੋਗਾਂ ਨੂੰ ਦੇਖ ਸਕਦਾ, ਰੁਦਰ ਵਿਗਾੜ ਦੇ ਰੋਗਾਂ ਨੂੰ ਦੇਖ ਸਕਦਾ, ਪਰ ਇਸ ਤੋਂ ਅੱਗੇ ਮੇਰੀ ਪਹੁੰਚ ਨਹੀਂ। ਪਰ ਆਪ ਜੀਆਂ ਦੇ ਉੱਚੇ ਬਚਨਾਂ ਤੋਂ ਪ੍ਰਤੀਤ ਹੁੰਦਾ, ਆਪ ਜੀ ਕਿਸੇ ਹੋਰ ਰੋਗ ਦੀ ਬਾਤ ਕਰਦੇ ਹੋ ਜੋ ਮੇਰੀ ਸਮਝ ਵਿੱਚ ਨਹੀਂ ਆਉਂਦੇ। ਮਹਾਰਾਜ ਕਿਰਪਾਲਤਾ ਕਰਕੇ ਮੈਨੂੰ ਦੱਸੋ ਤਾਂ ਸਹੀ, ਉਹ ਸੰਸਾਰ ਨੂੰ ਕਿਹੜੇ ਰੋਗ ਲੱਗੇ ਨੇ ਅਤੇ ਮੈਨੂੰ ਕਿਹੜੇ ਰੋਗ ਲੱਗੇ ਨੇ ਜਿਨ੍ਹਾਂ ਦਾ ਮੈਨੂੰ ਵੀ ਪਤਾ ਨਹੀਂ। ਤੇ ਇਸ ਵੇਲੇ ਤਿਸ ਹਰਦਾਸ ਵੈਦ ਦੇ ਪ੍ਰਥਾਏ ਇਹ ਪਾਵਨ ਸ਼ਬਦ ਉਚਾਰਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਰਬਤ ਸੰਸਾਰ ਦੇ ਤਾਂ ਸਾਂਝੀ ਸਿੱਖਿਆ ਦਿੰਦੇ ਹਨ ਜੀਓ। ਹਜ਼ੂਰ ਫਰਮਾਉਂਦੇ ਹਨ, ਮੱਲਾਰ ਮਹੱਲਾ ਪਹਿਲਾ, ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮਲਾਰ ਰਾਗ ਦੇ ਅੰਦਰ ਉਪਦੇਸ਼ ਫਰਮਾ ਰਹੇ ਹਨ।
1: ਦੁੱਖ ਵਿਛੋੜਾ ਇੱਕ ਦੁੱਖ ਭੂਖ,
0: ਹੇ ਵੈਦ ਤੈਨੂੰ ਅਸੀਂ ਉਹ ਦੁੱਖ ਜੀਵਾਂ ਦੇ ਦੱਸਦੇ ਹਾਂ, ਉਹ ਰੋਗ ਦੱਸਦੇ ਹਾਂ ਜਿਹੜੇ ਲੱਗੇ ਸਭਨਾਂ ਨੂੰ ਨੇ ਪਰ ਪਤਾ ਕਿਸੇ ਵਿਰਲੇ ਨੂੰ। ਇਹ ਰੋਗ ਸੰਸਾਰ ਨੂੰ ਵੀ ਲੱਗੇ ਨੇ, ਇਹ ਰੋਗ ਤੈਨੂੰ ਵੀ ਲੱਗੇ ਹੈ। ਕਿਹੜਾ ਰੋਗ ਹੈ ਜੀ? ਦੁੱਖ ਵਿਛੋੜਾ, ਵੱਡਾ ਭਾਰੀ ਰੋਗ, ਅਤਿਅੰਤ ਦੁੱਖਦਾਈ, ਇੱਕ ਜਨਮ ਵਿੱਚ ਨਹੀਂ ਬਲਕਿ ਬਹੁਤਿਆਂ ਜਨਮਾਂ ਵਿੱਚ ਪਾ ਕੇ ਦੁੱਖ ਦੇਣ ਵਾਲਾ, 84 ਲੱਖ ਜੂਨੀਆਂ ਵਿੱਚ ਪਾ ਕਰਕੇ ਦੁੱਖ ਦੇਣ ਵਾਲਾ ਦੁੱਖ ਹੈ ਵਿਛੋੜੇ ਦਾ। 5ਵੇਂ ਜਾਮੇ ਵਿੱਚ ਵੀ ਬਚਨ ਵਿਚਾਰੇ ਨੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਜੋ ਪਰਮੇਸ਼ਰ ਜੀ ਦੇ ਨਾਲੋਂ ਜੀਵਾਂ ਦਾ ਵਿਛੋੜਾ ਪਿਆ ਹੋਇਆ ਨਾ ਭਾਈ, ਇਹ ਪਰਮੇਸ਼ਰ ਜੀ ਦੇ ਨਾਲੋਂ ਵਿਛੋੜੇ ਦਾ ਦੁੱਖ ਵੱਡਾ ਭਾਰੀ ਦੁੱਖ ਹੈ। ਤੇ ਵਿਛੜੇ ਹੋਏ ਜੀਵ 84 ਲੱਖ ਜੂਨੀਆਂ ਵਿੱਚ ਭਰਮਦੇ ਨੇ, ਜੂਨੀਆਂ ਵਿੱਚ ਭਰਮਣੇ ਦਾ ਕਾਰਨ ਇਹ ਵਿਛੋੜਾ ਰੂਪੀ ਦੁੱਖ ਹੈ ਜੀਓ।
1: ਦੁੱਖ ਭੂਖ,
0: ਇੱਕ ਵੱਡਾ ਭਾਰੀ ਜੀਵਾਂ ਦੇ ਤਾਂ ਦੁੱਖ ਵਿਆਪ ਰਿਹਾ, ਜੋ ਹਿਰਦੇ ਦੇ ਅੰਦਰ ਪਦਾਰਥਾਂ ਨੂੰ ਇਕੱਠੇ ਕਰ ਲੈਣ ਦੀ ਭੁੱਖ ਬੜੀ ਹੈ, ਖਾ ਲੈਣ ਦੀ ਭੁੱਖ ਬੜੀ ਹੈ, ਹੋਰ ਖਾ ਲਈਏ, ਹੋਰ ਹੰਢਾ ਲਈਏ, ਹੋਰ ਇਕੱਠੇ ਕਰ ਲਈਏ, ਘਰ ਨੂੰ ਭਰ ਲਈਏ, ਚੁਬਾਰੇ ਇਸੇ ਪ੍ਰਕਾਰ ਜਿਹੜੇ ਬਣਾ ਕਰਕੇ ਵਸਣਾ ਕਰੀਏ ਤੇ ਵੱਡੇ ਵੱਡੇ ਗੋਦਾਮ ਤੇ ਖਦਾਨ ਭਰ ਲਈਏ, ਇਸ ਪ੍ਰਕਾਰ ਜਿਹੜੇ ਲਾਲਚ ਮਨ ਨੂੰ ਲੱਗੇ ਹੋਏ ਨੇ ਨਾ, ਇਹ ਵੱਡਾ ਭਾਰੀ ਲਾਲਚ ਦਾ ਦੁੱਖ ਹੈ। ਲਾਲਚ ਦੀ ਭੁੱਖ ਕਦੇ ਮਿਟਦੀ ਨਹੀਂ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਇਸ ਪ੍ਰਕਾਰ ਤਨ ਦੀ ਭੁੱਖ, ਢਿੱਡ ਦੀ ਭੁੱਖ, ਪੇਟ ਦੀ ਭੁੱਖ ਤੇ ਭਾਵੇਂ ਭੋਜਨ ਛਕਣੇ ਦੇ ਨਾਲ ਕੁਝ ਸਮੇਂ ਵਾਸਤੇ ਸ਼ਾਂਤ ਹੋ ਜਾਂਦੀ ਹੈ, ਮਿਟ ਜਾਂਦੀ ਹੈ, ਪਰ ਜਿਹੜੀ ਭੁੱਖ ਮਨ ਦੇ ਅੰਦਰ ਹੈ ਨਾ, ਇਹ ਨਹੀਂ ਮਿਟਦੀ। ਢਿੱਡ ਭਰ ਜਾਵੇ ਪਦਾਰਥ ਖਾਂਦਿਆਂ ਤੇ ਨੀਅਤ ਨਹੀਂ ਭਰਦੀ, ਪਦਾਰਥ ਇਕੱਤਰ ਕਰਦਿਆਂ ਘਰ ਵੀ ਭਰ ਜਾਵੇ ਤਾਂ ਵੀ ਨੀਅਤ ਨਹੀਂ ਭਰਦੀ। इस प्रकार भाई वड्डा भारी दुख है जो पदार्थां दी भुख हर वेले बनी रहिंदी है, दीर्घ काल तक इच्छा बनी रहिंदी ए वी पदार्थ प्राप्त कर लवां ओ वी प्राप्त कर लवां, भावें इंसान अपने जीवन दे आखरी पड़ा ते क्यों ना होवे, प्रतीत भी हुंदा होवे शरीर ज्यादा समा रहना नहीं तां वी पदार्थां नूं इकट्ठिया करन वास्ते जोर लग्या हुंदा है, जे मैं भी ना रहा ते संबंधी सुख लैणगे, मेरी औलाद मेरी संतान सुख लवेगी। आप जी बचन करते ने भाई एक ते दुख वड्डा भारी परमेश्वर जी दे नालों विछोड़ा पिया होया विछोड़े दा है, एक वड्डा भारी दुख भुख दा है जिहड़ी पदार्थां दी भुख मन विच बनी रहिंदी है मिटदी नहीं है जीओ।
1: एक दुख सकत वार जम दूत
0: महाराज सच वचन है आप जी दे सचमुच ये दुख मैनू भी व्यापे हुए ने महाराज, कोई होर भी दुख है ते सतगुरु जी बचन करते ने एक इस तो भी वड्डा भारी भाई दुख है जेड़ा शक्तिशाली जमदूतां दे वस पै जाना है, जेड़ा जमदूतां द्वारा दिते जाण वाला दुख है ना वो नहीं चलिया जांदा, अत्यंत कष्टदायक है। कबीर जमका ठेंगा बुरा है ओह नहीं सहया जाए, ते अजराइल फरिश्ता जिस वेले फड़ लैंदा ना अजराइल फरिश्ता तिल पीड़े कहानी, जिवें कहानी विच तिल पीड़े जांदे ने इवें फड़ करके जीवां नूं पापियां नूं कोलू दे विच लकड़ दे कोलू विच पीड़ दिंदा है, उन्हां दे अगे किसे दा जोर भी नहीं चलदा, ना रावण वर्गियां दा ना हरणाक्ष वर्गियां दा ना दुर्योधन वर्गियां दा किसे दा भी बस उन्हां जम्मां दे अगे चलदा नहीं, अत्यंत बलवान ने। इस प्रकार भाई एक वड्डा भारी दुख शक्तिशाली जमदूता वल्लों दित्ती जाण वाली ताड़ना दा है जेड़ा जीवां दा नहीं मिटदा है।
1: दुख रोग लगै तन तहाए
0: महाराज मैं ता शरीर दी किरिया देख करके नबज तो कि नबज घट चलदी है वध चलदी है, कबूतर दी चाल चलदी है, डड्डू दी चाल चलदी है, सर्प दी चाल चलदी है, सुस्त चलदी है, तेज चलदी है, महाराज शरीर दे रोगां नूं देखदा सा, सचमुच मैनू नहीं सी पता कि ए वी रोग सानू लगे होए ने महाराज, कृपालता करके होर भी साडे ताईं समझदे हो। ते सतगुरु सच्चे पातशाह जी बचन करदे ने वैद ये भी शरीर दे रोग ही ने जिन्हां दी जांच तू करदा है, एक दुख रोग लगै तन धाए, एक दुख शरीरां दे ताईं ये लगे हुए ने जेड़े तन नूं धा करके धावा बोल के बीमारियां लग जांदियां ने, कदे महामारी फैल जांदी है कदे हैजा फैल जांदा है कदे होर आ करके रोग व्यापदे ने, इसे प्रकार ये भी दुख ही है जीवां दे ताईं जेड़े रोग धावा करके आ करके मन नूं लगदे ने, एक रोग तन दे ने एक मन दे ने, तन दे रोग बुखार होना सिर पीड़ होनी ढिड़ पीड़ होना, इसे प्रकार दमा इत्यादि हो जाना गंठिया हो जाना कैंसर टीबी हो जानी ये तन दे ही रोग ने ना, एक तन दे अंदर मन दे रोग ने जेड़ा किसे दा बुरा चितव दे रहना इस नूं ते मार ही दिया, समा बने तो इस नूं खत्म ही कर दिया, समा बने इस दियां लत्तां बाहां तोड़ दिया, समा बने इस दा घर साड़ दिया इस नूं उजाड़ दिया, ए मन नूं रोग लगा होया है। हजूर बचन करते ने एक तन दे रोग ने एक तन दे अंदर मानसिक रोग हन जीओ जेड़े जीवां दे ताई लगे हुए हन,
1: वैद ना भोले दारू लाए,
0: हे भोले वैद हे सूदे वैद संसार दे जीवां नूं ए दारू तो क्यों नहीं लाउंदा जिस दारू दे नाल ए वाले रोग दूर हो जाण, जिस दारू दे नाल विछोड़े दा दुख मिट जावे, जिस दारू दे नाल भुख दा दुख मिट जावे, जिस दारू दे नाल शक्तिशाली जमदूतां दा रोग मिट जावे दुख मिट जावे, जिस दारू दे नाल तन दे रोग भी मिट जाण, जिस दारू दे नाल मानसिक रोग मिट जाण, वैद ना भोले दारू लाए, भोले वैद तू ए दारू क्यों नहीं लाउंदा ए इलाज क्यों नहीं करदा ए कारी ए औषधि जीवां दे ताईं तू क्यों नहीं देंदा है,
1: वैद ना भोले दारू लाए।
0: फिर सतगुरु सच्चे पातशाह महाराज जी नूं कहण लगा महाराज मैनू ते इत्थे तुहाडे वास्ते बुलाया गया ना आप जी दा इलाज करां, महाराज मैनू ओह वाला इलाज करना ही नहीं आउंदा जिहड़ा तुसीं कहिंदे हो, मैनू ते इन्ना की पता है ਵਾਤ ਪਿੱਤ ਕਫ ਦੀ ਜਾਂਚ ਕਰਨੀ ਹੈ, ਰੁਦਰ ਵਿਗਾੜ ਇਤਿਆਦਿਕ ਦੀ ਪਰਖ ਕਰਨੀ ਹੈ, ਉਹਨਾਂ ਦੇ ਅਨੁਸਾਰ ਦਵਾਈ ਦੇਣੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਇਹ ਭੋਲੇ ਵੈਦ ਇਹ ਜਿਹੜਾ ਬਾਹਰੀ ਦਵਾਈ ਵਾਲਾ ਇਲਾਜ ਤੂੰ ਕਰ ਰਿਹਾ ਨਾ, ਅੰਤਰੀਵ ਰੋਗਾਂ ਨੂੰ ਮੇਟਣ ਦੇ ਸਮਰੱਥ ਨਹੀਂ। ਅੰਤਰੀਵ ਰੋਗਾਂ ਨੂੰ ਮੇਟਣ ਵਾਸਤੇ ਭੋਲਿਆ ਸੂਦਿਆ ਇਹ ਤੂੰ ਦਾਰੂ ਨਾ ਲਾਉਣਾ ਕਰ ਜਿਹੜਾ ਲਗਾ ਰਿਹਾ ਹੈ।
1: ਦਰਦ ਹੋਵਾ ਦੁੱਖ ਰਹਾ ਸਰੀਰ,
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਜਦੋਂ ਤੱਕ ਦੁੱਖ ਸਰੀਰ ਦੇ ਅੰਦਰ ਹੋਵੇ ਨਾ ਉਦੋਂ ਤੱਕ ਦਰਦ ਬਣਿਆ ਰਹਿੰਦਾ, ਉਦੋਂ ਤੱਕ ਦਰਦ ਨਹੀਂ ਮਿਟਦਾ ਜਦੋਂ ਤੱਕ ਦੁੱਖ ਮੁੱਢੋ ਨਾ ਚੱਲਿਆ ਜਾਵੇ। ਇਸੇ ਪ੍ਰਕਾਰ ਦੁੱਖਾਂ ਦਾ ਮੂਲ ਹੈ ਪਰਮੇਸ਼ਰ ਜੀ ਤੋਂ ਵਿਛੋੜਾ, ਤੇ ਜਦੋਂ ਤੱਕ ਇਹ ਵਿਛੋੜੇ ਦਾ ਦੁੱਖ ਨਹੀਂ ਨਾ ਮਿਟ ਜਾਂਦਾ ਉਦੋਂ ਤੱਕ ਜਨਮ ਮਰਨ ਦੀਆਂ ਪੀੜਾਂ, ਇਹ ਹੰਕਤਾ ਦੀਆਂ ਪੀੜਾਂ, ਇਹ ਅਵਿਦਿਆ ਤੇ ਅਗਿਆਨ ਦੀਆਂ ਪੀੜਾਂ ਨਹੀਂ ਜਾਂਦੀਆਂ, ਇਹ ਦਰਦ ਸਰੀਰਾਂ ਦੇ ਅੰਦਰ ਬਣੇ ਰਹਿੰਦੇ ਹਨ।
1: ਐਸਾ ਦਾਰੂ ਲਗਾ ਨਾ ਵੀਰ,
0: ਹੇ ਵੀਰ, ਹੇ ਵੀਰੇ, ਹੇ ਭਰਾਤਾ, ਹੇ ਭਾਈ, ਆਹ ਜਿਹੜਾ ਤੂੰ ਦਾਰੂ ਲਗਾ ਰਿਹਾ ਨਾ, ਐਸਾ ਦਾਰੂ ਲੱਗਣੇ ਦੇ ਨਾਲ ਉਹ ਰੋਗ ਨਹੀਂ ਉਹ ਮਿਟਦੇ। ਐਸਾ ਦਾਰੂ ਲੱਗੇ ਨਾ ਵੀਰ, ਹੇ ਭਾਈ, ਇਹ ਜਿਹੜਾ ਤੂੰ ਦਵਾਈਆਂ ਦੇ ਨਾਲ ਔਸ਼ਧੀਆਂ ਦੇ ਨਾਲ ਇਲਾਜ ਕਰਨਾ ਲੋੜਦਾ, ਇਹ ਔਸ਼ਧੀਆਂ ਉਹਨਾਂ ਰੋਗਾਂ ਤੇ ਲੱਗਣਗੀਆਂ ਹੀ ਨਹੀਂ, ਕੰਮ ਹੀ ਨਹੀਂ ਕਰਨਗੀਆਂ, ਉਹਨਾਂ ਦਰਦਾਂ ਨੂੰ ਉਹਨਾਂ ਦੁੱਖਾਂ ਨੂੰ ਨਹੀਂ ਮਿਟਦੀਆਂ ਹਨ ਜੋ ਸੰਸਾਰ ਦੇ ਤਾਈ ਅਤੇ ਤੇਰੇ ਤਾਈ ਲੱਗ ਰਹੇ ਹਨ। ਵਿਸ਼ਰਾਮ ਦੇ ਕਰਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਚਨ ਕਰਦੇ ਹਨ ਜੀ, ਸਾਧ ਸੰਗਤ ਜੀ ਵੈਦ ਨੇ ਭਾਵਨਾ ਦੇ ਨਾਲ ਹੱਥ ਜੋੜ ਲਏ, ਜਾਣ ਲਿਆ ਸੱਚਮੁੱਚੀ ਜਿਨ੍ਹਾਂ ਨੂੰ ਨਨਕਾਣਾ ਸਾਹਿਬ ਦੇ ਸਾਰੇ ਲੋਕ ਆ ਕਰਕੇ ਮੱਥੇ ਟੇਕਦੇ ਨਮਸਕਾਰਾਂ ਕਰਦੇ ਨੇ, ਜਿਨ੍ਹਾਂ ਨੂੰ ਪੰਡਿਤ ਹਰਦਿਆਲ ਨੇ ਪ੍ਰਗਟ ਹੋਣ ਦੇ ਸਮੇਂ ਕਹਿ ਦਿੱਤਾ ਸੀ ਹਿੰਦੂਆਂ ਦਾ ਤੇ ਮੁਸਲਮਾਨਾਂ ਦਾ ਦੋਵਾਂ ਦਾ ਰਖਵਾਲਾ ਹੋਵੇਗਾ, ਕਿਸੇ ਮਜ਼ਹਬ ਦੀ ਸੀਮਾ ਵਿੱਚ ਬੱਝਾ ਨਹੀਂ ਰਹੇਗਾ। ਜਿਸ ਦੇ ਖੇ ਪਸ਼ੂਆਂ ਦੇ ਚਰੀਏ ਹੋਏ ਖੇਤ ਹਰੇ ਭਰੇ ਹੋ ਗਏ, ਜਿਨ੍ਹਾਂ ਨੂੰ ਸਾਧੂ ਜਨ ਸਾਧਾਰਨ ਉਹ ਵੀ ਮੰਨਦੇ ਨੇ ਤੇ ਵੱਡੀ ਪਹੁੰਚ ਵਾਲੇ ਫਕੀਰ ਵੀ ਆ ਕੇ ਅੱਲਾਹ ਦਾ ਨੂਰ ਕਹਿੰਦੇ ਨੇ, ਜਿਸ ਨੂੰ ਰਾਜਾ ਬੁਲਾਏ ਰਾਜਾ ਰਾਏ ਬੁਲਾਰ ਖੁਦਾ ਦਾ ਨੂਰ ਖੁਦਾ ਦਾ ਰੂਪ ਕਹਿੰਦਾ ਹੈ, ਸੱਚਮੁੱਚ ਇਹ ਗੁਰੂ ਨਾਨਕ ਦੇਵ ਸਾਹਿਬ ਜੀ ਖੁਦਾ ਨੇ, ਇਹ ਰੱਬ ਨੇ, ਇਹ ਪਰਮੇਸ਼ਰ ਨੇ। ਭਾਵਨਾ ਕਰਕੇ ਦੋਵੇਂ ਹੱਥ ਜੋੜ ਲਏ, ਬੈਠਿਆ ਹੈ ਸਾਹਮਣੇ ਤੇ ਬੇਨਤੀ ਕਰਕੇ ਪੁੱਛਿਆ, ਗਰੀਬ ਨਿਵਾਜ ਮੈਂ ਵੈਦ ਹਾਂ, ਮੇਰਾ ਕੰਮ ਇਲਾਜ ਕਰਨਾ ਹੈ, ਇਲਾਜ ਕਰਨ ਤੋਂ ਪਹਿਲਾਂ ਰੋਗ ਦੀ ਜੜ ਵੇਖੀ ਜਾਂਦੀ ਹੈ, ਜੇ ਖਾਂਸੀ ਆਉਂਦੀ ਹੋਵੇ ਨਾ ਪਹਿਲਾਂ ਜੜ ਵੇਖੀ ਜਾਂਦੀ, ਇਹ ਖਾਂਸੀ ਖੁਸ਼ਕੀ ਦੀ ਏ ਜਾਂ ਬਲਗਮ ਵਾਲੀ ਏ, ਇਸ ਪ੍ਰਕਾਰ ਜੇ ਤੇ ਬਲਗਮ ਵਾਲੀ ਏ ਫਿਰ ਕਫ ਵਧਿਆ ਹੋਇਆ, ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜੇ ਖੁਸ਼ਕੀ ਦੀ ਹੋਵੇ ਤੇ ਉਹਦਾ ਇਲਾਜ ਖੁਸ਼ਕੀ ਦਾ ਕਰੀਦਾ, ਖੁਸ਼ਕੀ ਦਾ ਇਲਾਜ ਕਰ ਦਈਏ ਖਾਂਸੀ ਹਟ ਜਾਂਦੀ ਏ, ਇਸੇ ਪ੍ਰਕਾਰ ਕਫ ਵਧਿਆ ਹੋਵੇ ਕਫ ਦੀ ਦਵਾਈ ਦੇ ਦਈਏ ਖਾਂਸੀ ਆਪੇ ਹਟ ਜਾਂਦੀ ਏ। ਮਹਾਰਾਜ ਵਾਤ ਦੇ ਰੋਗ ਹੋਣ, ਕੇਵਲ ਤਾਂ ਕੇਵਲ ਵਾਤ ਨੂੰ ਠੀਕ ਕਰਨ ਦੀ ਦਵਾਈ ਦਿੱਤੀ ਜਾਂਦੀ, ਵਾਤ ਦੇ ਸੰਬੰਧੀ ਜਿਹੜੇ ਰੋਗ ਨੇ ਉਹ ਆਪੇ ਠੀਕ ਹੋ ਜਾਂਦੇ ਨੇ। ਮਹਾਰਾਜ ਕਿਰਪਾਲਤਾ ਕਰਕੇ ਮੈਨੂੰ ਇਹਨਾਂ ਰੋਗਾਂ ਦੀ ਜੜ ਦੱਸੋ। ਜਿਵੇਂ ਵਾਤ ਪਿੱਤ ਕਫ ਸਾਰੇ ਰੋਗਾਂ ਦਾ ਮੂਲ ਹੈ, ਰੁਦਰ ਵਿਗਾੜ ਸਾਰੇ ਰੋਗਾਂ ਦੀ ਜੜ ਹੈ, ਇਹ ਜਿਹੜੇ ਰੋਗ ਵਿਛੋੜੇ ਦੇ ਲੱਗੇ ਨੇ, ਜਿਹੜੇ ਰੋਗ ਜਿਹੜੇ ਦੁੱਖ ਭੁੱਖ ਦੇ ਲੱਗੇ ਨੇ, ਜਿਹੜੇ ਦੁੱਖ ਸ਼ਕਤੀਸ਼ਾਲੀ ਜਮਦੂਤਾਂ ਦੇ ਲੱਗੇ ਨੇ, ਜਿਹੜੇ ਮਾਨਸਿਕ ਤੇ ਸਰੀਰ ਦੇ ਰੋਗ ਲੱਗ ਰਹੇ ਨੇ, ਮਹਾਰਾਜ ਇਹਨਾਂ ਰੋਗਾਂ ਦਾ ਮੂਲ ਕੀ ਹੈ, ਕਾਰਨ ਕੀ ਹੈ, ਸੰਸਾਰ ਦੇ ਤਾਈ ਤੇ ਮੇਰੇ ਤਾਈ ਇਹ ਦੁੱਖ ਲੱਗ ਕਿਉਂ ਗਏ, ਮਹਾਰਾਜ ਕਿਰਪਾਲਤਾ ਕਰਕੇ ਫਰਮਾਓ। ਤਾਂ ਹਜ਼ੂਰ ਫਰਮਾਉਂਦੇ ਹਨ,
1: ਵਿਸਾਰ ਕੀਏ ਰਸ ਭੋਗ।
0: ਹੇ ਭਾਈ, ਜੀਵਾਂ ਨੇ ਇੱਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ, ਖਸਮ ਜੀ ਨੂੰ, ਪਰਮੇਸ਼ਰ ਜੀ ਨੂੰ, ਮਾਲਕ ਜੀ ਨੂੰ, ਕੰਤ ਜੀ ਨੂੰ ਤੇ ਇਸ ਸਾਹਿਬ ਜੀ ਨੂੰ ਵਿਸਾਰ ਦਿੱਤਾ ਹੋਇਆ ਹੈ, ਤੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਵਿਸਾਰ ਕੇ ਕੀਏ ਰਸ ਭੋਗ। ਬਹੁਤੇ ਹੀ ਭੋਗਾਂ ਦੇ ਪ੍ਰੇਮੀ ਹੋ ਕਰਕੇ ਭੋਗਾਂ ਨੂੰ ਭੋਗਣਾ ਕੀਤਾ, ਰਸ ਰਸਨਾ ਦੇ ਰਸਾ ਕਸਾਂ ਦੇ ਵਿੱਚ ਫਸ ਗਏ, ਅਯੋਗ ਵਸਤੂਆਂ ਨੂੰ ਖਾਧਾ, ਲੋੜ ਤੋਂ ਬਹੁਤਾ ਖਾਧਾ, ਇਸੇ ਪ੍ਰਕਾਰ ਵਿਸ਼ੇ ਭੋਗਾਂ ਦੇ ਵਿੱਚ ਲੰਪਟ ਹੋ ਗਏ। ਜੋ ਮਰਿਆਦਾ ਹੈ ਅਲਪ ਆਹਾਰ, ਅਲਪ ਆਹਾਰ ਦੀ ਮਰਿਆਦਾ ਨੂੰ ਛੱਡ ਕਰਕੇ ਲੋੜ ਤੋਂ ਬਹੁਤਾ ਖਾਧਾ, ਇਸੇ ਪ੍ਰਕਾਰ ਜਿਤਨੀ ਕੁ ਮਰਿਆਦਾ ਗ੍ਰਸਤ ਦੀ ਹੈ ਉਤਨੀ ਨੂੰ ਛੱਡ ਕੇ ਭੋਗਾਂ ਦੇ ਵਿੱਚ ਗਲਤਾਨ ਹੋ ਗਏ। ਜਦੋਂ ਮਰਿਆਦਾ ਲੰਘ ਗਈ, ਸੀਮਾ ਲੰਘ ਗਏ ਨਾ, ਤਾਂ ਕਰਕੇ ਜੀਵਾਂ ਦੇ ਤਨਾਂ ਦੇ ਅੰਦਰ ਸਰੀਰਾਂ ਦੇ ਅੰਦਰ ਵੱਡੇ ਵੱਡੇ ਭਾਰੀ ਰੋਗ ਉੱਠ ਖਲੋਤੇ ਨੇ। ਭਾਈ ਤਾਂ ਇਹ ਜਿਹੜੇ ਜੀਵ ਨੇ ਇਹ ਰੋਗੀ ਹੋਏ ਫਿਰਦੇ ਹਨ ਇਸੇ ਪ੍ਰਕਾਰ ਜਨਮ ਪ੍ਰਾਪਤ ਹੋਇਆ ਵਾਹਿਗੁਰੂ ਜੀ ਦੀ ਬੰਦਗੀ ਵਾਸਤੇ ਵਾਹਿਗੁਰੂ ਜੀ ਦੀ ਬੰਦਗੀ ਨੂੰ ਛੱਡ ਕੇ ਭੋਗਾਂ ਦੇ ਰਸੀ ਹੋ ਜਾਣਾ ਹੀ ਜੀਵਨ ਦਾ ਮਨੋਰਥ ਜੀਵਾਂ ਨੇ ਜਾਣ ਲਿਆ ਹੈ ਭਾਈ ਤਾਂ ਕਰਕੇ ਇਹਨਾਂ ਦੇ ਪ੍ਰਤੱਖ ਤਨ ਤੇ ਸੂਖਮ ਤਨ ਦੇ ਅੰਦਰ ਇਹ ਰੋਗ ਉੱਠ ਖਲੋਤੇ ਨੇ ਪਰਮੇਸ਼ਰ ਜੀ ਤੋਂ ਵਿਛੋੜਾ ਪੈ ਗਿਆ ਮਨ ਦੇ ਅੰਦਰ ਤ੍ਰਿਸ਼ਨਾ ਵੱਧ ਗਈ ਸੰਤੋਖ ਆਉਂਦਾ ਹੀ ਨਹੀਂ ਭੁੱਖ ਵੱਧ ਗਈ ਏ ਇਸ ਪ੍ਰਕਾਰ ਵਿਛੜਨੇ ਕਰਕੇ ਸ਼ਕਤੀਸ਼ਾਲੀ ਜਮਦੂਤਾਂ ਦੇ ਦੁੱਖ ਲੱਗਦੇ ਨੇ ਭਾਈ ਇਸ ਕਰਕੇ ਤਨਾਂ ਦੇ ਅੰਦਰ ਅਤੇ ਸੂਖਮ ਸਰੀਰਾਂ ਦੇ ਅੰਦਰ ਇਹ ਰੋਗ ਉੱਠ ਖੜੇ ਹੋਏ ਹਨ ਇਹ ਜਿਹੜੇ ਜੀਵ ਨੇ ਇਹ ਅਗਿਆਨੀ ਹੋਣੇ ਕਰਕੇ ਇਹ ਕਰਮ ਕਰਦੇ ਨੇ ਪਰਮੇਸ਼ਰ ਜੀ ਦੀ ਬੰਦਗੀ ਭੁੱਲ ਜਾਣੀ ਇਹ ਅਗਿਆਨਤਾ ਦਾ ਕਰਮ ਹੈ ਨਾ ਸੰਸਾਰ ਨੂੰ ਸਰੀਰ ਨੂੰ ਸੱਚ ਮੰਨਣਾ ਅਗਿਆਨਤਾ ਦਾ ਕਰਮ ਹੈ ਨਾ ਸਰੀਰ ਅਸਾਰ ਹੈ ਇਸੇ ਪ੍ਰਕਾਰ ਪਰਮੇਸ਼ਰ ਜੀ ਸਾਰ ਸਿਧਾਂਤ ਰੂਪ ਨੇ ਇਹ ਜਿਹੜਾ ਜਗਤ ਆਸਾਰ ਹੈ ਨਿਰੰਕਾਰ ਸਾਰ ਹੈ ਸਿਧਾਂਤ ਰੂਪ ਹੈ ਪਰ ਜੀਵ ਅੰਧਤਾਈ ਦੇ ਸਹਿਤ ਹੋ ਕਰਕੇ ਕਰਮ ਕਰਦੇ ਨੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਇਸ ਕਰਕੇ ਮਨ ਅੰਧੇ ਕਹੋ ਅਗਿਆਨੀ ਮਨਾਂ ਵਾਲਿਆਂ ਨੂੰ ਪਰਮੇਸ਼ਰ ਜੀ ਦੇ ਵਿਛੋੜੇ ਦੀ ਵੱਡੀ ਭਾਰੀ ਪੀੜਾ ਵਿਆਪਦੀ ਏ ਇਸੇ ਪ੍ਰਕਾਰ ਪਦਾਰਥਾਂ ਦੀ ਜਿਤਨੀ ਇੱਛਾ ਹੈ ਪੂਰਤੀ ਨਾ ਹੋਣੇ ਕਰਕੇ ਪੀੜਾ ਵਿਆਪਦੀ ਇਹ ਵਾਹਿਗੁਰੂ ਜੀ ਵੱਲੋਂ ਸਜ਼ਾ ਹੀ ਮਿਲਦੀ ਏ ਤੇ ਜਦੋਂ ਦਰਗਾਹ ਦੇ ਵਿੱਚ ਜਾਂਦੇ ਨੇ ਅੰਨੇ ਮਨ ਵਾਲਿਆਂ ਅਗਿਆਨੀ ਜੀਵਾਂ ਨੂੰ ਜਮਦੂਤਾਂ ਦੁਆਰਾ ਵੱਡੀ ਭਾਰੀ ਸਜ਼ਾ ਮਿਲਦੀ ਏ ਇਸੇ ਪ੍ਰਕਾਰ
1: ਮਨ ਅੰਧੇ ਕੋ ਮਿਲਾਇ ਸਜਾਏ
0: ਜਿਹੜੇ ਮਨ ਕਰਕੇ ਅੰਧਤਾਈ ਵਾਲੇ ਨੇ ਮਨ ਅਤੇ ਬੁੱਧੀ ਰੂਪੀ ਨੇਤਰਾਂ ਵਿੱਚ ਭਰਮ ਦੇ ਫੋਲੇ ਪਏ ਹੋਏ ਨੇ ਪਰਮੇਸ਼ਰ ਜੀ ਦੀ ਭਗਤੀ ਰੂਪੀ ਰਸਤੇ ਨੂੰ ਕਦੇ ਦੇਖਦੇ ਹੀ ਨਹੀਂ ਉਹਨਾਂ ਨੂੰ ਭਾਈ 84 ਲੱਖ ਜੂਨੀਆਂ ਵਿੱਚ ਭਰਮਣੇ ਰੂਪੀ ਸਜ਼ਾ ਵਾਹਿਗੁਰੂ ਜੀ ਦੇ ਵੱਲੋਂ ਮਿਲਦੀ ਹੈ
1: ਵੈਦ ਨਾ ਭੋਲੇ ਦਾਰੂ ਲਾਏ
0: ਇਸ ਕਰਕੇ ਹੇ ਭੋਲੇ ਵੈਦ ਹੇ ਸੂਦੇ ਵੈਦ ਜਿਹੜਾ ਬਾਹਰੀ ਦਾਰੂ ਤੂੰ ਲਾ ਰਿਹਾ ਨਾ ਇਹ ਨਾ ਲਾਉਣਾ ਕਰ ਜੇਕਰ ਤੂੰ ਸੁਜਾਣ ਵੈਦ ਹੈ ਤੇ ਐਸਾ ਦਾਰੂ ਲਗਾਉਣਾ ਕਰ ਜਿਸ ਦੇ ਨਾਲ ਇਹ ਸਾਰੇ ਰੋਗ ਮਿਟ ਜਾਣ ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਇਸ ਸਰੀਰ ਨੂੰ ਪ੍ਰਾਪਤ ਕਰਨੇ ਦਾ ਮਹੱਤਵ ਕੀ ਹੈ ਤੇ ਸਫਲਾ ਕਿਵੇਂ ਹੋਏ ਕਿਰਪਾਲਤਾ ਕਰਕੇ ਕੋਈ ਪ੍ਰਮਾਣ ਦੇ ਕਰਕੇ ਦੱਸੋ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ ਜਿਹੜਾ ਬਾਵਨ ਚੰਦਨ ਹੈ ਨਾ ਪ੍ਰਤੱਖ ਰੂਪ ਵਿੱਚ ਉਸਨੂੰ ਕੋਈ ਫਲ ਨਹੀਂ ਲੱਗਦਾ ਅੰਬਾਂ ਦੇ ਦਰਖਤ ਨੂੰ ਅੰਬਾਂ ਦਾ ਫਲ ਲੱਗਦਾ ਜਾਮਨੂ ਦਾ ਦਰਖਤ ਉਸਨੂੰ ਜਾਮਨੂ ਦੇ ਫਲ ਲੱਗਦੇ ਨੇ ਲੀਚੀ ਲੰਗਾਠ ਇਤਿਆਦਿਕ ਜਿਤਨੇ ਵੀ ਦਰਖਤ ਨੇ ਚਾਹੇ ਕੋਈ ਮੌਸਮੀ ਏ ਮਾਲਟਾ ਏ ਸੰਤਰਾ ਏ ਭਾਈ ਜਿਸ ਫਲ ਦਾ ਬੂਟਾ ਏ ਉਹ ਉਸਨੂੰ ਫਲ ਲੱਗਦਾ ਪਰ ਚੰਦਨ ਐਸਾ ਬੂਟਾ ਏ ਕੇਵਲ ਤਾਂ ਕੇਵਲ ਜ਼ਮੀਨ ਤੋਂ 52 ਉਂਗਲਾਂ ਉੱਚਾ ਹੁੰਦਾ ਪਰ ਜੇ ਕੋਈ ਕਹੇ ਚੰਦਨ ਦਾ ਕੋਈ ਫਲ ਹੈ ਤੇ ਪ੍ਰਤੱਖ ਰੂਪ ਵਿੱਚ ਚੰਦਨ ਨੂੰ ਕੋਈ ਫਲ ਨਹੀਂ ਹੁੰਦਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਉਦਾਹਰਣ ਦੇ ਕਰਕੇ ਸਮਝਾਉਂਦੇ ਨੇ ਪਰ ਚੰਦਨ ਤਾਂ ਵੀ ਕੀਮਤੀ ਹੈ ਚੰਦਨ ਤਾਂ ਵੀ ਸਫਲ ਹੈ ਚੰਦਨ ਤਾਂ ਵੀ ਫਲਦਾਇਕ ਹੈ ਮਹਾਰਾਜ ਬਚਨ ਤੇ ਆਪ ਜੀ ਦਾ ਸੱਤ ਹੈ ਇਹ ਲਾਲ ਚੰਦਨ ਇਹ ਚਿੱਟਾ ਚੰਦਨ ਦਵਾਈਆਂ ਵਿੱਚ ਰਗੜ ਕੇ ਪਾਇਆ ਜਾਂਦਾ ਇਸ ਪ੍ਰਕਾਰ ਤਿਲਕ ਇਤਿਆਦਿਕ ਲਗਾਇਆ ਜਾਂਦਾ ਰੋਗਾਂ ਨੂੰ ਮੇਟਦਾ ਮਹਾਰਾਜ ਫਲ ਤੇ ਉਸਦਾ ਮੈਂ ਵੀ ਕਦੇ ਨਹੀਂ ਸੁਣਿਆ ਜੇ ਕੋਈ ਹੈ ਤੇ ਕਿਰਪਾ ਕਰਕੇ ਦੱਸੋ ਸਤਿਗੁਰੂ ਜੀ ਸਮਝਾਉਂਦੇ ਹਨ ਚੰਦਨ ਕਾ ਫਲ ਚੰਦਨ ਵਾਸ ਭਾਈ ਜਿਹੜੀ ਚੰਦਨ ਦੇ ਅੰਦਰ ਵਾਸ ਵਾਸ਼ਨਾ ਹੈ ਨਾ ਜਿਹੜੀ ਸੁਗੰਧੀ ਜਿਹੜੀ ਖੁਸ਼ਬੂ ਹੈ ਨਾ ਇਹ ਖੁਸ਼ਬੂ ਹੀ ਚੰਦਨ ਦੇ ਪੌਦੇ ਦੀ ਚੰਦਨ ਦੇ ਬੂਟੇ ਦੀ ਫਲਦਾਇਕ ਹੋਣ ਦੀ ਸੂਚਕ ਹੈ ਇਹ ਖੁਸ਼ਬੂ ਇਹ ਸੁਗੰਧੀ ਹੀ ਉਸ ਚੰਦਨ ਦੇ ਬੂਟੇ ਦਾ ਫਲ ਹੈ ਐਸਾ ਫਲ ਹੈ ਪ੍ਰਤੱਖ ਜਿਸ ਬੂਟੇ ਨੂੰ ਫਲ ਲੱਗਾ ਉਸੇ ਨੂੰ ਲੱਗਾ ਹੈ ਪ੍ਰਤੱਖ ਬੂਟਾ ਆਪਣਾ ਫਲ ਦੂਜਿਆਂ ਬੂਟਿਆਂ ਨੂੰ ਨਹੀਂ ਦੇ ਸਕਦਾ ਪਰ ਚੰਦਨ ਦਾ ਬੂਟਾ ਚੰਦਨ ਦਾ ਬ੍ਰਿਸ਼ ਐਸਾ ਫਲਦਾਇਕ ਹੈ ਆਪਣਾ ਫਲ ਦੂਸਰਿਆਂ ਦਰਖਤਾਂ ਦੂਸਰਿਆਂ ਬੂਟਿਆਂ ਨੂੰ ਦੇ ਦਿੰਦਾ ਜਿੰਨੀ ਬਨਸਪਤੀ ਜਿੰਨੇ ਦਰਖਤ ਨੇੜੇ ਹੁੰਦੇ ਨੇ ਨਾ ਇਹ ਰੰਡ ਵਰਗਾ ਨਿਕੰਮਾ ਰੁੱਖ ਵੀ ਨੇੜੇ ਹੋਵੇ ਨਿੰਮ ਵਰਗਾ ਕੌੜਾ ਦਰਖਤ ਵੀ ਕੋਲੇ ਹੋਵੇ ਉਹਨਾਂ ਦੇ ਵਿੱਚ ਵੀ ਆਪਣੀ ਸੁਗੰਧੀ ਭਰ ਕੇ ਉਹਨਾਂ ਨੂੰ ਚੰਦਨ ਬਣਾ ਦਿੰਦਾ ਹਜ਼ੂਰ ਫਰਮਾਉਂਦੇ ਨੇ ਭਾਈ ਜਿਵੇਂ ਚੰਦਨ ਦੇ ਬੂਟੇ ਦਾ ਇਹੋ ਹੀ ਫਲ ਹੈ ਜੋ ਉਸ ਦੇ ਵਿੱਚ ਸੁਗੰਧੀ ਦਾ ਹੋਣਾ ਹੈ।
1: ਮਾਨਸ ਕਾ ਫਲ ਘਟ ਮਹਿ ਸਾਸ।
0: ਭਾਈ ਇਸੇ ਪ੍ਰਕਾਰ ਜਿਹੜਾ ਮਨੁੱਖਾ ਸਰੀਰ ਹੈ, ਇਸ ਸਰੀਰ ਨੂੰ ਫਲ ਤੇ ਕੋਈ ਨਹੀਂ ਲੱਗਦਾ, ਪਰ ਜਿਵੇਂ ਸਾਰੀ ਬਨਸਪਤੀ ਦੇ ਵਿੱਚੋਂ ਚੰਦਨ ਮਹਿੰਗਾ ਹੈ, ਕੀਮਤੀ ਹੈ, 84 ਲੱਖ ਜੂਨੀਆਂ ਦੇ ਵਿੱਚੋਂ ਮਨੁੱਖਾ ਦੇ ਹੀ ਮਹਿੰਗੀ ਏ, ਕੀਮਤੀ ਏ। ਗਰੀਬ ਨਿਵਾਜ ਸੱਚੇ ਪਾਤਸ਼ਾਹ ਦੀ ਬਚਨ ਕਰਨਾ ਕਰਦੇ ਨੇ, ਮਨੁੱਖਾ ਦੇਹੀ ਦਾ ਫਲ ਇਹੀ ਹੋਈ ਹੈ, ਇਸ ਸਰੀਰ ਦਾ ਫਲ ਇਹੀ ਹੋਈ ਹੈ, ਜਿਹੜਾ ਹਿਰਦੇ ਦੇ ਵਿੱਚ ਸਵਾਸ ਚੱਲ ਰਹੇ ਨੇ, ਜਿਹੜੀ ਪ੍ਰਾਣ ਊਰਜਾ ਚੱਲ ਰਹੀ ਏ, ਜਿਹੜੇ ਜੀਵ ਸਾਹ ਲੈ ਰਿਹਾ ਨਾ, ਇਹ ਸਾਹ ਹੀ ਮਨੁੱਖਾ ਦੇਹੀ ਦਾ ਫਲ ਹਨ। ਤੇ ਜਿਸ ਵੇਲੇ ਇਹ ਸਵਾਸ ਸਰੀਰ ਦੇ ਅੰਦਰੋਂ ਚਲੇ ਜਾਂਦੇ ਨੇ, ਨਿਕਲ ਜਾਂਦੇ ਨੇ, ਇਹ ਜਿਹੜਾ ਸਰੀਰ ਹੈ ਨਾ, ਢਲ ਪੈਂਦਾ, ਡਿੱਗ ਪੈਂਦਾ, ਪ੍ਰਾਣਾ ਦੇ ਨਿਕਲਦਿਆਂ, ਸਵਾਸਾਂ ਦੇ ਨਿਕਲਦਿਆਂ, ਖੜਾ ਹੋਵੇ ਤੇ ਡਿੱਗ ਪੈਂਦਾ, ਬੈਠਾ ਹੋਵੇ ਤੇ ਢਹਿ ਪੈਂਦਾ, ਪਿਆ ਹੋਵੇ ਤੇ ਉੱਠਦਾ ਹੀ ਨਹੀਂ। ਕਿੰਨਾ ਵੀ ਸ਼ਕਤੀਸ਼ਾਲੀ ਸੂਰਮਾ ਕਿਉਂ ਨਾ ਹੋਵੇ, ਪ੍ਰਾਣ ਨਿਕਲਦਿਆਂ ਸਾਰ ਢਹਿ ਪੈਂਦਾ ਹੈ, ਡਿੱਗ ਪੈਂਦਾ ਹੈ ਜੀਓ। ਜਿਹੜਾ ਰਸ ਲੱਗਿਆ ਹੋਇਆ ਖਾਣ ਦਾ, ਜਿਹੜਾ ਰਸ ਲੱਗਿਆ ਹੋਇਆ ਭੋਗਾਂ ਨੂੰ ਭੋਗਣ ਦਾ, ਜਿਸ ਵੇਲੇ ਪ੍ਰਾਣ ਚੋਂ, ਪ੍ਰਾਣ ਸਰੀਰ ਚੋਂ ਨਿਕਲ ਜਾਂਦੇ ਨੇ ਨਾ, ਤਾਂ ਕਹਿ ਪਾਸ਼ਾ, ਉਸ ਦੇ ਪਿੱਛੋਂ ਫਿਰ ਪ੍ਰਾਣ ਨਿਕਲਣ ਦੇ ਤੋਂ ਉਪਰੰਤ ਉਹ ਸਰੀਰ ਕਿਸੇ ਭੋਜਨ ਨੂੰ ਨਹੀਂ ਖਾਂਦਾ। ਜਿਹੜਾ ਡਰੰਮਾਂ ਦੇ ਡਰੰਮ ਅੰਨ ਖਾ ਜਾਂਦਾ ਹੈ, ਕਣਕ ਖਾ ਜਾਂਦਾ ਹੈ, ਚਾਵਲ ਖਾ ਜਾਂਦਾ ਹੈ, ਦਾਲਾਂ ਖਾ ਜਾਂਦਾ, ਬੋਰਿਆਂ ਦੇ ਬੋਰੇ, ਪੀਪਿਆਂ ਦੇ ਪੀਪੇ ਅੰਨ ਖਾ ਜਾਂਦਾ, ਪਦਾਰਥ ਖਾ ਜਾਂਦਾ, ਘੜਿਆਂ ਦੇ ਘੜੇ ਪਾਣੀ ਪੀ ਜਾਂਦਾ, ਹੋਰ ਪੇ ਪਦਾਰਥਾਂ ਨੂੰ ਪੀ ਜਾਂਦਾ, ਜਿਸ ਵੇਲੇ ਪ੍ਰਾਣ ਨਿਕਲ ਜਾਂਦੇ ਨੇ, ਤਾਂ ਕਹਿ ਪਾਸ਼ਾ ਕੋਈ ਨਾ ਖਾਏ, ਫਿਰ ਕੋਈ ਪਦਾਰਥ ਨਹੀਂ ਖਾਂਦਾ, ਫਿਰ ਮੂੰਹ ਦੇ ਵਿੱਚ ਚਮਚੇ ਨਾਲ ਪਾਣੀ ਪਾਉਂਦੇ ਰਹੋ, ਅੰਦਰ ਨਹੀਂ ਲੰਘਦਾ, ਗੁਰਾਈਆਂ ਮੁੱਖ ਵਿੱਚ ਪਾਉਂਦੇ ਰਹੋ, ਔਸ਼ਧੀ ਮੁੱਖ ਵਿੱਚ ਪਾਉਂਦੇ ਰਹੋ, ਦਵਾਈ ਮੂੰਹ 'ਚ ਪਾਉਂਦੇ ਰਹੋ, ਫਿਰ ਘੰਟ 'ਚੋਂ ਅੱਗੇ ਲੰਘਦੀ ਹੋਈ ਨਹੀਂ, ਗਲੇ 'ਚੋਂ ਉਤਰਦੀ ਹੋਈ ਨਹੀਂ। ਬਚਨ ਕਰਦੇ ਨੇ ਭਾਈ, ਇਹ ਪ੍ਰਾਣਾ ਕਰਕੇ ਹੀ ਸਰੀਰ ਖਾਂਦਾ ਪੀਂਦਾ, ਪ੍ਰਾਣਾ ਕਰਕੇ ਹੀ ਉਛਲਦਾ, ਕੁੱਦਦਾ, ਟੱਪਦਾ, ਨੱਚਦਾ ਫਿਰਦਾ, ਦੌੜਾ ਫਿਰਦਾ, ਇਹ ਪ੍ਰਾਣ ਹੀ, ਇਹ ਸਵਾਸ ਹੀ ਇਸ ਸਰੀਰ ਦਾ ਫਲ ਹੈ। ਇਸੇ ਪ੍ਰਕਾਰ ਕੁਝ ਇਲਾਕਿਆਂ ਦੇ ਵਿੱਚ ਇਹ ਰਿਵਾਜ ਚੱਲਦਾ, ਜਿਤਨਾ ਸਮਾਂ ਮੁਰਦਾ ਘਰ ਵਿੱਚ ਪਿਆ ਹੋਵੇ ਨਾ, ਓਨਾ ਸਮਾਂ ਚੁੱਲ੍ਹੇ 'ਚ ਅੱਗ ਨਹੀਂ ਪਾਉਂਦੇ, ਕਿਉਂਕਿ ਮੁਰਦਾ ਸਰੀਰ ਨੂੰ ਅਪਵਿੱਤਰ ਮੰਨਿਆ ਜਾਂਦਾ, ਤੇ ਕਹਿੰਦੇ ਨੇ ਜਦੋਂ ਤੱਕ ਅਪਵਿੱਤਰ ਮੁਰਦਾ ਘਰ ਦੇ ਵਿੱਚ ਹੈ, ਉਦੋਂ ਤੱਕ ਕੁਝ ਖਾਣਾ ਨਹੀਂ। ਉਹਨਾਂ ਦੀ ਐਸੀ ਰੀਤੀ ਹੁੰਦੀ ਹੈ, ਪਹਿਲਾਂ ਮੁਰਦੇ ਨੂੰ ਜਾਂ ਦੱਬ ਕੇ ਆਉਂਦੇ ਨੇ ਜਾਂ ਸਾੜ ਕੇ ਆਉਂਦੇ ਨੇ, ਫਿਰ ਆ ਕੇ ਇਸ਼ਨਾਨ ਕਰਕੇ ਫਿਰ ਹੀ ਕੁਝ ਪਕਾਉਂਦੇ ਬਣਾਉਂਦੇ ਨੇ, ਤੇ ਫਿਰ ਹੀ ਕੁਝ ਛਕਦੇ ਨੇ। ਸਤਿਗੁਰੂ ਜੀ ਬਚਨ ਕਰਦੇ ਨੇ, ਜਿਸ ਪਵਿੱਤਰ ਨੂੰ ਮਨੁੱਖ ਪਵਿੱਤਰ, ਜਿਸ ਸਰੀਰ ਨੂੰ ਮਨੁੱਖ ਪਵਿੱਤਰ ਜਾਣਦਾ, ਬਲਸ਼ਾਲੀ ਜਾਣਦਾ, ਤਕੜਾ ਜਾਣਦਾ, ਰੋਬ ਦਾਬ ਵਾਲਾ ਜਾਣਦਾ, ਉਹ ਸਰੀਰ ਘਰੇ ਪਿਆ ਹੁੰਦਾ, ਤੇ ਜਦੋਂ ਪ੍ਰਾਣ ਵਿੱਚੋਂ ਨਿਕਲ ਜਾਂਦੇ, ਤਾਂ ਕਹਿ ਪਾਸ਼ਾ, ਉਸ ਦੇ ਮਰਨ ਜਾਣ ਤੋਂ ਪਿੱਛੋਂ ਕੋਈ ਪਦਾਰਥ ਨਹੀਂ ਖਾਂਦਾ, ਜਦੋਂ ਤੱਕ ਘਰੋਂ ਕੱਢ ਨਹੀਂ ਆਉਂਦੇ, ਜਦੋਂ ਤੱਕ ਸਾੜ ਨਹੀਂ ਆਉਂਦੇ, ਆ ਕੇ ਇਸ਼ਨਾਨ ਨਹੀਂ ਕਰ ਲੈਂਦੇ। ਭਾਈ ਕਾਹਦਾ ਸਰੀਰ ਦਾ ਮਾਣ, ਸਰੀਰ ਦਾ ਫਲ ਇਹੀ ਹੋਈ ਹੈ, ਜੋ ਸਵਾਸ ਆਉਂਦੇ ਨੇ, ਸਵਾਸਾਂ ਤੋਂ ਬਿਨਾਂ ਸਰੀਰ ਨਿਕੰਮਾ ਹੈ।
1: ਕੰਚਨ ਕਾਇਆ ਨਿਰਮਲ ਹੰਸ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਹੁਣ ਕਿਰਪਾਲਤਾ ਕਰਕੇ ਇਸ ਸਰੀਰ ਦੀ ਸਫਲਤਾ ਦੱਸ ਦੇਵੋ। ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਜਿਸ ਸਰੀਰ ਦੇ ਅੰਦਰ ਨਿਰਮਲ ਹੰਸ, ਇਹ ਨਿਰਮਲ ਆਤਮਾ ਵੱਸਦੀ ਹੈ, ਉਦੋਂ ਤੱਕ ਇਹ ਜਿਹੜਾ ਸਰੀਰ ਕੰਚਨ ਦੀ ਨਿਆਈ ਹੈ, ਕੀਮਤੀ ਹੈ, ਸੋਨਾ ਕੀਮਤੀ ਹੈ ਨਾ। ਸਾਧ ਸੰਗਤ ਜੀ, ਸਰੀਰ ਵੀ ਕੀਮਤੀ ਹੈ, ਪਰ ਕਦੋਂ ਤੱਕ? ਜਦੋਂ ਤੱਕ ਨਿਰਮਲ ਹੰਸ, ਇਸ ਦੇ ਅੰਦਰ ਹੰਸ ਜੀਵ ਆਤਮਾ ਵੱਸ ਰਹੀ ਹੈ, ਉਦੋਂ ਤੱਕ ਹੀ ਸਰੀਰ ਇਹ ਪਵਿੱਤਰ ਹੈ ਜੀਓ।
1: ਨਾਮ ਨਿਰੰਜਨ ਹੰਸ।
0: ਤੇ ਸਫਲਾ ਤਾਂ ਹੋਵੇਗਾ ਜਿਸ ਮੈਂ ਹੈ, ਜਿਸ ਦੇਹੀ ਦੇ ਅੰਦਰ ਵੱਸਦਿਆਂ ਹੋਇਆਂ, ਜਿਸ ਸੂਖਮ ਸਰੀਰ ਦਾ ਜਦੋਂ ਤੱਕ ਦੇਹੀ ਦੇ ਅੰਦਰ ਨਿਵਾਸ ਹੈ, ਨਾਮ ਨਿਰੰਜਨ, ਨਿਰੰਜਨ ਜੀ ਦਾ, ਨਿਰੰਜਨ ਮਾਇਆ ਕਾਲਕ ਤੋਂ ਰਹਿਤ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜੀਵ ਜਪਦਾ ਰਵੇ, ਜਿਸ ਸਰੀਰ ਦੇ ਅੰਦਰ ਪਰਮੇਸ਼ਰ ਜੀ ਦੀ ਅੰਸ ਵੱਸ ਰਹੀ ਹੈ, ਅੰਸ ਦਾ ਅਰਥ ਹੈ ਆਤਮਾ, ਆਤਮਾ ਪਰਮੇਸ਼ਰ ਜੀ ਦੀ ਅੰਸ ਹੈ ਨਾ, ਜਿਸ ਮੈਂ ਹੈ ਨਾਮ ਨਿਰੰਜਨ ਅੰਸ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਇਹ ਸੰਸਾਰ, ਇਹ ਜੀਵ ਜਿਸ ਪਰਮੇਸ਼ਰ ਜੀ ਦੀ ਅੰਸ ਨੇ, ਜਿਸ ਨਿਰੰਜਨ ਜੀ ਦੀ ਅੰਸ ਨੇ, ਉਸ ਨਿਰੰਜਨ ਜੀ ਦਾ ਨਾਮ ਸਦਾ ਜਪਦੇ ਰਹਿਣ। ਹੇ ਵੈਦ, ਹੇ ਭੋਲੇ, ਹੇ ਸੂਦੇ, ਅੰਸ ਹੈ ਤੂੰ ਪਰਮੇਸ਼ਰ ਦੀ, ਤੇ ਟੁੱਟਿਆ ਹੋਇਆ ਉਸੇ ਪਰਮੇਸ਼ਰ ਜੀ ਦੇ ਨਾਲੋਂ। ਜਿਹੜਾ ਜਲ ਆਪਣੇ ਜਲ ਸਰੋਤ ਦੇ ਨਾਲ ਉਹ ਟੁੱਟ ਜਾਵੇ ਉਹ ਖਤਮ ਹੋ ਜਾਂਦਾ, ਬਰਬਾਦ ਹੋ ਜਾਂਦਾ, ਤਬਾਹ ਹੋ ਜਾਂਦਾ, ਸੁੱਕ ਜਾਂਦਾ, ਸੜ ਜਾਂਦਾ, ਕੀੜੇ ਪੈ ਜਾਂਦੇ ਨੇ, ਮੱਛਰ ਪੈਦਾ ਹੋ ਜਾਂਦਾ। ਨਦੀਆਂ ਦੇ ਵਿੱਚ ਜਲ ਵਹਿੰਦਾ ਨਾ, ਜਦੋਂ ਤੱਕ ਕਿਨਾਰਿਆਂ ਦੀ ਮਰਿਆਦਾ ਦੇ ਅੰਦਰ ਵਹਿੰਦਾ ਉਦੋਂ ਤੱਕ ਸੀਤਲ ਹੈ, ਉਦੋਂ ਤੱਕ ਠੰਡਾ ਹੈ, ਉਦੋਂ ਤੱਕ ਸ਼ਾਂਤ ਹੈ, ਉਦੋਂ ਤੱਕ ਪਿਆਸ ਨੂੰ ਬੁਝਾਉਂਦਾ, ਉਦੋਂ ਤੱਕ ਇਸ਼ਨਾਨ ਦੇ ਨਾਲ ਸਰੀਰ ਦੀ ਤਪਸ਼ ਨੂੰ ਹਰਦਾ ਤੇ ਵਸਤਰ ਧੋਣੇ ਦੇ ਨਾਲ ਵਸਤਰਾਂ ਦੀ ਮੈਲ ਵੀ ਕੱਢ ਦਿੰਦਾ। ਤੇ ਜਦੋਂ ਇਹ ਪਾਣੀ ਬੇਮਰਿਆਦਗੀ ਕਰ ਜਾਵੇ, ਕੰਢਿਆਂ ਤੋਂ ਟੱਪ ਕੇ ਬਾਹਰ ਵਗੇ, ਫਿਰ ਹੜ ਆ ਜਾਂਦੇ ਨੇ, ਫਿਰ ਤਬਾਹੀ ਮੱਚ ਜਾਂਦੀ ਹੈ। ਇਸੇ ਪ੍ਰਕਾਰ ਸਰੀਰ ਦੇ ਖਾਣ ਪੀਣ ਭੋਗਣ ਦੀ ਇੱਕ ਮਰਿਆਦਾ ਹੈ, ਜਦੋਂ ਉਸ ਮਰਿਆਦਾ ਦੇ ਕੰਢਿਆਂ ਨੂੰ ਕਿਨਾਰਿਆਂ ਨੂੰ ਟੱਪ ਜਾਂਦਾ ਹੈ ਫਿਰ ਰੋਗੀ ਹੋ ਜਾਂਦਾ ਹੈ। ਇਸ ਪ੍ਰਕਾਰ ਬਹੁਤੇ ਸੋਗ ਆ ਕਰਕੇ ਵਿਆਪਦੇ ਨੇ, ਫਿਰ ਕਲਿਆਣ ਨਹੀਂ ਹੁੰਦੀ। ਇਸੇ ਪ੍ਰਕਾਰ ਜਦੋਂ ਤੱਕ ਪਾਣੀ ਕਿਨਾਰਿਆਂ ਦੇ ਅੰਦਰ ਵਹਿੰਦਾ ਉਦੋਂ ਤੱਕ ਸੀਤਲ ਹੈ, ਠੰਡਾ ਹੈ, ਕਲਿਆਣਕਾਰੀ ਹੈ, ਸੁਖਦਾਈ ਹੈ। ਤੇ ਜੇ ਕੰਢੇ ਟੱਪ ਕੇ ਪਾਣੀ ਥੋੜਾ ਜਿਹਾ ਬਾਹਰ ਆ ਜਾਵੇ, ਉਹ ਜਿਹੜਾ ਬਾਹਰ ਆਇਆ ਹੋਇਆ ਪਾਣੀ ਉਹ ਛੱਪੜ ਰੂਪ ਅਥਵਾ ਛੱਪੜੀ ਰੂਪ ਹੋ ਜਾਂਦਾ ਹੈ। ਜਦੋਂ ਤੱਕ ਕਿਨਾਰਿਆਂ ਦੇ ਅੰਦਰ ਵਗਦਾ ਪਾਣੀ ਉਦੋਂ ਤੱਕ ਠੰਡਾ ਹੈ, ਸੀਤਲ ਹੈ, ਕਿਨਾਰੇ ਟੱਪ ਕੇ ਜਦੋਂ ਬਾਹਰ ਆ ਗਿਆ ਨਾ, ਫਿਰ ਉਹ ਖਲੋਤਾ ਹੋਇਆ ਪਾਣੀ ਛੱਪੜੀ ਰੂਪ ਹੋ ਜਾਂਦਾ ਹੈ। ਫਿਰ ਉਹ ਠੰਡ ਦੇ ਨਾਲ ਠਰਦਾ ਵੀ ਹੈ, ਧੁੱਪ ਦੇ ਨਾਲ ਤਪਦਾ ਵੀ ਹੈ, ਤਪਸ਼ ਦੇ ਨਾਲ ਸੁੱਕ ਵੀ ਜਾਂਦਾ, ਮੁੱਕ ਵੀ ਜਾਂਦਾ, ਚਿੱਕੜ ਰੂਪ ਵੀ ਹੋ ਜਾਂਦਾ, ਉਸ ਦੇ ਅੰਦਰ ਕੀੜੇ ਪੈਦਾ ਹੋ ਜਾਂਦੇ ਨੇ, ਮੱਛਰ ਇਤਿਆਦਿਕ ਦਾ ਪੈਦਾ ਕਰਨ ਦਾ ਕਾਰਨ ਬਣਦਾ, ਬਿਮਾਰੀਆਂ ਦਾ ਕਾਰਨ ਬਣ ਜਾਂਦਾ ਹੈ। ਇਸੇ ਪ੍ਰਕਾਰ ਭਾਈ ਇਹ ਸੰਸਾਰ ਨਦੀ ਦੀ ਨਿਆਈ ਵਗ ਰਿਹਾ ਹੈ। ਜਿਹੜੇ ਪ੍ਰਿਆਣੀ ਕੰਢਿਆਂ ਰੂਪੀ ਮਰਿਆਦਾ ਨੂੰ ਤੋੜ ਕੇ ਬਾਹਰ ਆਉਂਦੇ ਨੇ, ਜੀਵਨ ਬਰਬਾਦ ਹੋ ਜਾਂਦੇ ਨੇ। ਜਿਹੜੇ ਇਸੇ ਪ੍ਰਕਾਰ ਕੰਢਿਆਂ ਨੂੰ ਟੱਪ ਕਰਕੇ ਬਾਹਰ ਆਉਂਦੇ ਨੇ, ਮਰਿਆਦਾ ਨੂੰ ਤੋੜ ਕਰਕੇ ਬਾਹਰ ਆਉਂਦੇ, ਜਿਵੇਂ ਬਾਹਰ ਆਇਆ ਪਾਣੀ ਛੱਪੜੀ ਹੋ ਜਾਂਦਾ ਨਾ, ਬਦਬੂਦਾਰ ਗੰਦਾ ਹੋ ਜਾਂਦਾ, ਤਪਦਾ ਵੀ ਹੈ, ਠਰਦਾ ਵੀ ਹੈ, ਫਿਰ ਇਹ ਜਿਹੜਾ ਜੀਵ ਮੋਹ ਕਰਕੇ ਜੜਤਾ ਦੀ ਠੰਡ ਦੇ ਨਾਲ ਠਰਦਾ ਵੀ ਹੈ, ਕਾਮ ਅਤੇ ਕ੍ਰੋਧ ਦੀ ਅੱਗ ਦੇ ਨਾਲ ਸੜਦਾ ਤਪਦਾ ਵੀ ਹੈ, ਕਦੇ ਕਿਸੇ ਦੇ ਉੱਪਰ ਖਿਜਿਆ ਫਿਰਦਾ, ਕਦੇ ਕਿਸੇ ਦੇ ਉੱਪਰ ਖਿਜਿਆ ਫਿਰਦਾ। ਇਸੇ ਪ੍ਰਕਾਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਰੂਪੀ ਇਸ ਦੇ ਅੰਦਰ ਕੀੜੇ ਪੈ ਜਾਂਦੇ ਨੇ, ਸ਼ਬਦ ਸਪਰਸ਼ ਰੂਪ ਰਸ ਗੰਧ ਰੂਪੀ ਮੱਛਰ ਪੈ

0: ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਰੋਗ ਮਿਟ ਜਾਂਦੇ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ ਭਾਈ, ਦੁੱਖ ਖਖਾ ਮੁਕਤਾ ਅੱਖਰ ਹੈ, ਜਿਹੜਾ ਬਹੁਤੇ ਦੁੱਖਾਂ ਦਾ ਵਾਚਕ ਹੈ। ਤਨ ਦੇ ਦੁੱਖ, ਮਨ ਦੇ ਦੁੱਖ, ਇਸੇ ਪ੍ਰਕਾਰ ਜਨਮ ਮਰਨ ਦੇ ਦੁੱਖ ਕਹਿ ਲਈਏ, ਰੋਗ ਆਤਮਿਕ ਤ੍ਰੈਗੁਣ ਆਤਮਿਕ ਮਾਇਆ ਦੇ ਰੋਗ, ਰੋਗ ਦਾ ਵੀ ਗੱਗਾ ਮੁਕਤਾ ਜੋ ਬਹੁ ਗਿਣਤੀ ਦਾ ਵਾਚਕ ਹੈ। ਸੋ ਇਸ ਪ੍ਰਕਾਰ ਆਦੀਆਂ ਵਿਆਧੀਆਂ ਉਪਾਧੀਆਂ ਦੇ ਰੋਗ, ਪ੍ਰਤੱਖ ਸਰੀਰ ਨੂੰ ਲੱਗਣ ਵਾਲੀਆਂ ਬਿਮਾਰੀਆਂ ਰੂਪੀ ਰੋਗ, ਤ੍ਰੈਗੁਣ ਆਤਮਿਕ ਮਾਇਆ ਦੇ ਰੋਗ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਸਭ ਗਿਆ ਗਵਾਏ। ਉਹ ਉੱਤਮ ਅਧਿਕਾਰੀ, ਉਹ ਸ੍ਰੇਸ਼ਟ ਜਗਿਆਸੂ, ਉਹ ਗੁਰਮੁਖ ਜਨ ਸਾਰੇ ਦੁੱਖਾਂ ਨੂੰ ਤੇ ਰੋਗਾਂ ਨੂੰ ਗਵਾ ਕਰਕੇ ਮੇਟ ਕਰਕੇ ਗਿਆ ਹੈ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਜਿਨ੍ਹਾਂ ਨੇ ਸੱਚੀ ਬਾਣੀ ਸੱਚ ਸਰੂਪ ਪਰਮੇਸ਼ਵਰ ਜੀ ਦੀ ਅੰਮ੍ਰਿਤਮਈ ਗੁਰਬਾਣੀ ਨੂੰ ਸੁਣਿਆ ਹੈ, ਜਿਨ੍ਹਾਂ ਨੇ ਸੁਣਿਆ ਹੈ, ਪੜ੍ਹਿਆ ਹੈ, ਮੰਨਿਆ ਹੈ, ਮਨ ਦੇ ਅੰਦਰ ਭਾਉ ਕੀਤਾ ਤੇ ਸਹਿਤ ਪ੍ਰੇਮ ਦੇ ਜਪਿਆ ਹੈ ਸਤਨਾਮ ਸ੍ਰੀ ਵਾਹਿਗੁਰੂ, ਭਾਈ ਉਹ ਜਨ ਸਾਰੇ ਰੋਗਾਂ ਨੂੰ ਤੇ ਦੁੱਖਾਂ ਨੂੰ ਗਵਾ ਕਰਕੇ ਗਏ ਹਨ।
1: ਨਾਨਕ ਛੂਟਸ ਸਾਚਾ ਨਾਏ।
0: ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਉਪਦੇਸ਼ ਦਾਤਾ ਹੋ ਕਰਕੇ ਬਚਨ ਫਰਮਾਉਂਦੇ ਨੇ, ਛੂਟਸ ਸਾਚਾ ਨਾਏ। ਭਾਈ ਜਿਹੜੇ ਜੀਵ ਸੱਚੇ ਨਾਮ ਨੂੰ ਜਪਦੇ ਨੇ ਛੂਟਸ, ਉਹ ਛੁੱਟ ਜਾਂਦੇ ਨੇ। ਜਿਨ੍ਹਾਂ ਨੇ ਜਪਿਆ ਸੀ ਛੂਟਸ ਛੁੱਟ ਗਏ ਨੇ, ਜਿਹੜੇ ਜਪਣਗੇ ਅੱਗੇ ਆਉਣ ਵਾਲੇ ਸਮੇਂ ਦੇ ਅੰਦਰ ਵੀ ਉਹ ਵੀ ਛੁੱਟ ਜਾਣਗੇ। ਇਹ ਜਿਹੜਾ ਜੀਵ ਹੈ ਨਾ, ਸਿਆਣਪਾਂ ਦੇ ਨਾਲ, ਚੰਚਲਤਾਈਆਂ ਦੇ ਨਾਲ, ਚਤਰਾਈਆਂ ਦੇ ਨਾਲ ਨਹੀਂ ਛੁੱਟਦਾ, ਨਾ ਰੋਗਾਂ ਚੋਂ ਨਾ ਦੁੱਖਾਂ ਚੋਂ। ਪਰ ਜਿਨ੍ਹਾਂ ਨੇ ਸੱਚੇ ਨਾਮ ਨੂੰ, ਸੱਚੇ ਪਰਮੇਸ਼ਵਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਿਆ ਹੈ, ਉਹ ਦੁੱਖਾਂ ਤੇ ਰੋਗਾਂ ਤੋਂ ਛੁਟਕਾਰਾ ਪਾ ਲੈਂਦੇ, ਛੁੱਟ ਜਾਂਦੇ ਹਨ ਜੀਓ।
1: ਲਾਰ ਮਹੱਲਾ ਪਹਿਲਾ।
0: ਜਦੋਂ ਇਹ ਸ਼ਬਦ ਵੈਦ ਦੇ ਪ੍ਰਥਾਏ ਉਚਾਰਿਆ ਨਾ, ਤੇ ਸਾਧ ਸੰਗਤ ਜੀ ਵੈਦ ਨੇ ਫਿਰ ਸਵਾਲ ਕੀਤਾ, ਮਹਾਰਾਜ ਇਹ ਜਿਹੜਾ ਅੰਮ੍ਰਿਤ ਨਾਮ ਜਪਣਾ ਇਹ ਬੜਾ ਔਖਾ ਹੈ, ਇਸ ਨੂੰ ਜਪਣ ਵਾਸਤੇ ਜਿਹੜਾ ਅੰਮ੍ਰਿਤ ਵੇਲੇ ਉੱਠਣਾ ਨਾ, ਇਹ ਉੱਠਣਾ ਵਿਹੋ ਦਿਖਾਈ ਦਿੰਦਾ ਹੈ, ਜ਼ਹਿਰ ਵਰਗਾ ਦਿਖਾਈ ਦਿੰਦਾ ਹੈ, ਜਿਵੇਂ ਜ਼ਹਿਰ ਖਾਣਾ ਬੜਾ ਔਖਾ ਨਾ। ਕਿਸੇ ਦੇ ਅੱਗੇ ਪਿਆਲਾ ਰੱਖ ਦਿਓ ਜੀ, ਇਹ ਜ਼ਹਿਰ ਆ, ਇਸ ਨੂੰ ਪੀ ਲੈ, ਜਾਂ ਇਹ ਜ਼ਹਿਰ ਦਾ ਕੈਪਸੂਲ ਹੈ, ਇਹ ਦਵਾਈ ਹੈ, ਇਹ ਗੋਲੀ ਹੈ, ਇਹ ਵੱਟੀ ਜ਼ਹਿਰ ਦੀ, ਇਸ ਨੂੰ ਖਾ ਲੈ, ਤੇ ਜ਼ਹਿਰ ਨੂੰ ਖਾਣਾ ਬਹੁਤ ਔਖਾ ਹੈ। ਤੇ ਜੇ ਕਿਹਾ ਜਾਵੇ ਅੰਮ੍ਰਿਤ ਵੇਲੇ ਉੱਠ ਲੈ, ਤੇ ਅੰਮ੍ਰਿਤ ਵੇਲੇ ਉੱਠਣਾ ਬਹੁਤ ਔਖਾ ਹੈ। ਮਹਾਰਾਜ ਇਹ ਅੰਮ੍ਰਿਤ ਵੇਲੇ ਦਾ ਉੱਠਣਾ, ਇਹ ਜਾਗਣਾ ਬੜਾ ਔਖਾ ਹੈ, ਇਹ ਮੋਹਰੇ ਵਰਗਾ ਹੈ, ਇਹ ਜ਼ਹਿਰ ਵਰਗਾ ਹੈ, ਇਹ ਸੰਖੀਏ ਵਰਗਾ ਹੈ। ਨਹੀਂ ਨੀਂਦ ਛੱਡੀ ਜਾਂਦੀ, ਨਹੀਂ ਸਵੇਰੇ ਉੱਠਿਆ ਜਾਂਦਾ, ਨਹੀਂ ਜਪ ਤਪ ਕੀਤਾ ਜਾਂਦਾ, ਨਹੀਂ ਸਾਧਨ ਕੀਤੇ ਜਾਂਦੇ। ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਵੇਂ ਜ਼ਹਿਰ ਖਾਣਾ ਔਖਾ, ਉੱਠਣਾ ਵੀ ਔਖਾ ਹੈ। ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਮਲਾਰ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮਲਾਰ ਰਾਗ ਦੇ ਅੰਦਰ ਉਪਦੇਸ਼ ਦੀ ਦਾਤ ਬਖਸ਼ਦੇ ਹਨ। ਹੇ ਭਾਈ, ਤੂੰ ਤੇ ਵੈਦ ਹੈ ਨਾ, ਤੈਨੂੰ ਤੇ ਪਤਾ ਹੈ ਨਾ, ਸੰਖਿਆ ਹੈ ਤੇ ਜ਼ਹਿਰ, ਪਰ ਉਸ ਦੇ ਵਿੱਚ ਬੂਟੀਆਂ ਪਾ ਕਰਕੇ, ਉਸ ਦੇ ਵਿੱਚ ਦਵਾਈਆਂ ਪਾ ਕਰਕੇ, ਉਸ ਦੇ ਵਿੱਚ ਔਸ਼ਧੀਆਂ ਪਾ ਕਰਕੇ ਜੇ ਉਸ ਸੰਖੀਏ ਨੂੰ ਮਾਰ ਲਿਆ ਜਾਵੇ ਨਾ, ਉਹ ਵੱਡਾ ਭਾਰੀ ਬਲਸ਼ਾਲੀ ਹੋ ਜਾਂਦਾ ਹੈ। ਕਿੰਨੀਆਂ ਦਵਾਈਆਂ ਨੂੰ ਉਹ ਸੰਖਿਆ ਮੇਟ ਦਿੰਦਾ ਹੈ, ਉਹ ਕਾਰੀ ਰੂਪ, ਉਹ ਔਸ਼ਧੀ ਰੂਪ ਹੋ ਜਾਂਦਾ ਹੈ। ਸੰਖਿਆ ਕੱਚਾ ਨਾ ਰਹਿ ਜਾਵੇ, ਕੱਚਾ ਰਹਿ ਜਾਵੇ ਤੇ ਖਾਣ ਵਾਲੇ ਦੀ ਮੌਤ ਹੋ ਜਾਂਦੀ ਹੈ। ਜੇ ਸੰਖੀਏ ਨੂੰ ਮਾਰ ਲਿਆ ਜਾਵੇ, ਸ਼ੁੱਧ ਕਰ ਲਿਆ ਜਾਵੇ, ਉਹ ਕਿੰਨੇ ਰੋਗਾਂ ਨੂੰ ਮੇਟ ਦਿੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਜਿਵੇਂ ਸੰਖਿਆ ਹੈ ਤੇ ਜ਼ਹਿਰ, ਪਰ ਸ਼ੁੱਧ ਕਰਕੇ ਦਵਾਈ ਬਣ ਜਾਂਦਾ ਹੈ। ਅੰਮ੍ਰਿਤ ਵੇਲੇ ਦਾ ਉੱਠਣਾ, ਇਸੇ ਪ੍ਰਕਾਰ ਜਿਹੜੇ ਸਾਧਨ ਕਰਨੇ ਹੈ ਤੇ ਜ਼ਹਿਰ ਖਾਣ ਦੀ ਨਿਆਈ ਬੜੇ ਔਖੇ ਨੇ, ਬੜੇ ਕਠਿਨ ਨੇ, ਪਰ ਜਿਵੇਂ ਸੰਖਿਆ ਮਾਰ ਕੇ ਸ਼ੁੱਧ ਕੀਤਾ ਜਾਂਦਾ, ਇਹਨਾਂ ਸਾਧਨਾਂ ਨੂੰ ਸ਼ੁੱਧ ਕਰ ਲਿਆ ਜਾਂਦਾ ਹੈ, ਇਹ ਫਿਰ ਜਨਮ ਮਰਨ ਦੇ ਰੋਗਾਂ ਨੂੰ, ਵੱਡੇ ਭਾਰੀ ਦੁੱਖਾਂ ਨੂੰ ਮੇਟਣ ਵਾਲਾ ਹੋ ਜਾਂਦਾ ਹੈ। ਮਹਾਰਾਜ ਕਿਵੇਂ ਹੁੰਦਾ, ਵਿਧੀ ਪੂਰਵਕ ਦੱਸੋ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਦੁੱਖ ਮਹੁਰਾ ਅੰਮ੍ਰਿਤ ਵੇਲੇ ਦਾ ਉੱਠਣਾ, ਜਾਗਣਾ, ਚੌਂਕੜੇ ਲਾਉਣੇ, ਮਾਲਾ ਫੇਰਨੀਆਂ, ਸਿਮਰਨ ਕਰਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਇਹ ਜਿਹੜੇ ਸਾਧਨ ਮਹੁਰਾ ਹੈ ਤੇ ਸੰਖੀਏ ਦੀ ਨਿਆਈ ਮਾਰਨ ਹਰ ਨਾਮ, ਪਰ ਜਿਹੜਾ ਉੱਠ ਕਰਕੇ ਪਰਮੇਸ਼ਰ ਜੀ ਦਾ ਨਾਮ ਜਪਣਾ ਨਾ, ਇਹ ਮਾਰਨ ਹੈ। ਮਾਰਨ ਨਾਮ ਮਸਾਲਿਆਂ ਦਾ, ਜਿਵੇਂ ਮਹੁਰੇ ਵਿੱਚ ਸੰਖੀ ਵਿੱਚ ਮਸਾਲੇ ਪਾ

0: ਕਿ ਦਵਾਈਆਂ ਪਾ ਕੇ ਮਾਰਿਆ ਜਾਂਦਾ ਹੈ। ਜੇ ਤੇ ਅੰਮ੍ਰਿਤ ਵੇਲੇ ਕੱਲਾ ਉੱਠਣਾ ਹੀ ਆ ਤੇ ਫਿਰ ਜ਼ਹਿਰ ਰੂਪੀ ਹੈ, ਪਰ ਜੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪ ਲੈਣਾ ਕਰੀਏ, ਇਹ ਜ਼ਹਿਰ ਨੂੰ ਮਾਰ ਲੈਣ ਰੂਪ ਹੈ, ਇਹ ਸੰਖੀਏ ਨੂੰ ਮਾਰ ਲੈਣ ਰੂਪ ਹੈ। ਅਰਥਾਤ ਅੰਮ੍ਰਿਤ ਵੇਲੇ ਦਾ ਦੁੱਖ ਉੱਠਣ ਦਾ ਸੁੱਖ ਰੂਪ ਵਿੱਚ ਤਬਦੀਲ ਹੋ ਜਾਂਦਾ ਹੈ। ਦੁੱਖ ਦਾਰੂ, ਉੱਠਣੇ ਦਾ ਦੁੱਖ, ਨਹਾਉਣੇ ਦਾ ਦੁੱਖ, ਸਿਆਲ ਹੋਵੇ, ਕਾਂਬਾ ਛਿੜਿਆ ਹੁੰਦਾ, ਧੁੰਦਾ ਪਈਆਂ ਹੁੰਦੀਆਂ, ਸੱਤ ਸੱਤ ਦਿਨ ਸੂਰਜ ਨਿਕਲਦਾ ਨਹੀਂ ਤੇ ਠੰਡੇ ਪਾਣੀ ਦੇ ਨਾਲ ਨਹਾਉਣਾ ਸੌਖਾ ਤੇ ਨਹੀਂ ਨਾ, ਦੁੱਖ ਰੂਪ ਹੈ। ਸਰੀਰ ਸੁੰਨ ਹੋ ਜਾਂਦਾ ਹੈ, ਹੱਥ ਪੈਰ ਕੰਮ ਨਹੀਂ ਕਰਦੇ, ਉਂਗਲਾਂ ਮੁੜ ਜਾਂਦੀਆਂ, ਮੁੱਠੀਆਂ ਨਹੀਂ ਖੁੱਲਦੀਆਂ ਠੰਡੇ ਪਾਣੀ 'ਚ ਨਹਾਉਣਾ। ਉਦੋਂ ਤੇ ਦਰਿਆਵਾਂ 'ਚ ਨਦੀਆਂ 'ਚ ਨਹਾਇਆ ਜਾਂਦਾ ਸੀ। ਸਤਿਗੁਰੂ ਜੀ ਬਚਨ ਕਰਦੇ ਨੇ ਠੰਡੇ ਪਾਣੀ 'ਚ ਨਹਾਉਣਾ, ਅੰਮ੍ਰਿਤ ਵੇਲੇ ਉੱਠਣਾ ਹੈ ਤੇ ਮੋਹਰੇ ਵਰਗਾ ਔਖਾ, ਪਰ ਮਾਰਨ ਹਰ ਨਾਮ, ਜਿਹੜਾ ਹਰੀ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਜਪਣਾ ਇਸ ਮੋਹਰੇ ਨੂੰ ਮਾਰਨ ਵਰਗਾ ਹੈ। ਇਹ ਕਾਰੀ ਬਣਾਉਣ ਵਾਲਾ, ਔਸ਼ਧੀ ਬਣਾਉਣ ਵਾਲਾ, ਇਹ ਦਾਰੂ ਬਣਾ ਦੇਣ ਵਾਲਾ ਹੈ ਪਰਮੇਸ਼ਰ ਜੀ ਦਾ ਨਾਮ, ਦੁੱਖ ਦਾਰੂ। ਜਿਹੜਾ ਅੰਮ੍ਰਿਤ ਵੇਲੇ ਦਾ ਉੱਠਣਾ ਨਹਾਉਣਾ ਇਤਿਆਦਿਕ ਹੈ, ਸਾਧਨ ਦਾ ਕਰਨਾ, ਇਹ ਹੈ ਤੇ ਦੁੱਖ ਰੂਪ, ਪਰ ਦਾਰੂ ਰੂਪ ਹੋ ਜਾਂਦਾ ਜਿਸ ਵੇਲੇ ਨਾਮ ਜਪਿਆ ਜਾਵੇ। ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਹਨ, ਭਾਈ ਅੰਮ੍ਰਿਤ ਵੇਲੇ ਨੂੰ ਜੇ ਦੁੱਖ ਜਾਣਦਾ ਤੇ ਨਾਮ ਰੂਪੀ ਮਸਾਲੇ ਨੂੰ ਪਾ ਲੈਣਾ ਕਰ, ਸੁੱਖ ਰੂਪ ਹੋ ਜਾਵੇਗਾ, ਸ਼ੁੱਧ ਹੋ ਜਾਵੇਗਾ। ਇਹ ਜਿਸ ਨੂੰ ਸੰਖੀਆ ਕਹਿੰਦਾ ਇਹ ਕਾਰੀ ਬਣ ਜਾਵੇਗੀ, ਔਸ਼ਧੀ ਬਣ ਜਾਵੇਗੀ। ਤੇ ਵੈਦ ਕਹਿਣ ਲੱਗਾ, ਮਹਾਰਾਜ ਜਿਸ ਵੇਲੇ ਅਸੀਂ ਸੰਖੀਏ ਦੇ ਵਿੱਚ ਹੋਰ ਬੂਟੀਆਂ ਪਾ ਕੇ, ਹੋਰ ਮਸਾਲੇ ਪਾ ਕੇ, ਹੋਰ ਜੜੀਆਂ ਪਾ ਕੇ, ਔਸ਼ਧੀਆਂ ਪਾ ਕੇ ਉਸ ਨੂੰ ਖਰਲ ਕਰਦੇ ਹਨ ਤੇ ਮਹਾਰਾਜ ਤਾਂ ਉਹ ਸੰਖੀਆ ਸ਼ੁੱਧ ਹੁੰਦਾ ਹੈ। ਆਪ ਜੀ ਨੇ ਇਹ ਤੇ ਦੱਸ ਦਿੱਤਾ ਕਿ ਜਿਹੜੇ ਸਾਧਨ ਕਰਨੇ ਇਹ ਸੰਖਿਆ ਰੂਪ ਅਤੇ ਮਾਰਨ ਇਹਨਾਂ ਦਾ ਨਾਮ ਹੈ, ਪਰ ਮਹਾਰਾਜ ਇਸ ਨੂੰ ਮਾਰਨ ਵਾਸਤੇ ਖਰਲ ਕਿਹੜਾ ਹੈ, ਸਿਲਵੱਟਾ ਕਿਹੜਾ ਹੈ? ਸੰਖੀਏ ਨੂੰ ਮਾਰਨ ਵਾਸਤੇ ਸਿਲਵੱਟਾ ਵੀ ਤੇ ਚਾਹੀਦਾ ਨਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਸਿਲਾ ਸੰਤੋਖ, ਜਿਹੜਾ ਮਨ ਦੇ ਅੰਦਰ ਸੰਤੋਖ ਧਾਰਨ ਕਰਨਾ, ਇਹੀ ਹੋਈ ਸਿਲਾ ਜਾਣਨਾ ਕਰ, ਇਸੇ ਨੂੰ ਖਰਲ ਜਾਣਨਾ ਕਰ, ਕਿਉਂਕਿ ਨਾਮ ਜਪਣ ਵਾਲੇ ਦਾ ਸੰਤੋਖੀ ਹੋਣਾ ਬੜਾ ਜ਼ਰੂਰੀ ਹੈ। ਜਥਾ ਲਾਭ ਤਥਾ ਸੰਤੁਸ਼ਟ, ਜੇ ਰਿਧੀਆਂ ਸਿੱਧੀਆਂ ਦੇ ਲਾਲਚ ਕਰਕੇ ਜਪਦਾ ਰਿਹਾ ਤੇ ਬ੍ਰਹਮ ਗਿਆਨ ਰੂਪੀ ਫਲ ਤੇ ਮੁਕਤੀ ਰੂਪੀ ਪਦਾਰਥ ਨੂੰ ਨਹੀਂ ਪਾ ਸਕੇਗਾ। ਇਸ ਕਰਕੇ ਸੰਤੋਖੀ ਹੋਣਾ ਜ਼ਰੂਰੀ ਹੈ। ਬਚਨ ਕਰਦੇ ਨੇ, ਭਾਈ ਜਿਹੜਾ ਮਨ ਦੇ ਅੰਦਰ ਸੰਤੋਖ ਧਾਰਨ ਕਰਨਾ, ਇਸੇ ਨੂੰ ਸਿਲਾ ਅਥਵਾ ਇਸੇ ਨੂੰ ਖਰਲ ਜਾਣਨਾ ਕਰ।
1: ਨਿਤ ਨਿਤ ਲੇਹੋ
0: ਪੀਸਣ,
1: ਸਿਲਾ ਸੰਤੋਖ ਪੀਸਣ ਹੱਥ ਦਾਨ।
0: ਮਹਾਰਾਜ ਸਿਲਾ ਤੇ ਕਥਨ ਕਰ ਦਿੱਤੀ, ਜਾਂ ਕਹਿ ਲਈਏ ਖਰਲ ਤੇ ਕਥਨ ਕੀਤਾ ਹੈ, ਪਰ ਖਰਲ ਦੇ ਅੰਦਰ ਵੱਟਾ ਵੀ ਹੁੰਦਾ ਨਾ, ਜਿਸ ਦੇ ਨਾਲ ਸੰਖੀਏ ਨੂੰ ਪੀਸੀਦਾ, ਇਸ ਦੇ ਵਿੱਚ ਵੱਟਾ ਕੀ ਹੈ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਧਰਮ ਦੀ ਕਿਰਤ ਕਰਕੇ ਹੱਥ ਦੇ ਵਿੱਚੋਂ ਜਿਹੜਾ ਦਾਨ ਦੇਣਾ, ਜਿਹੜਾ ਦਸਵੰਧ ਕੱਢਣਾ, ਇਹੀ ਉਹੀ ਭਾਈ ਖਰਲ ਦੇ ਅੰਦਰ ਵੱਟਾ ਜਾਣਨਾ ਕਰ, ਇਸ ਸੰਖੀਏ ਨੂੰ ਪੀਸਣ ਵਾਸਤੇ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਸਿੱਖੀ ਦੇ ਮੂਲ ਸਿਧਾਂਤਾਂ ਨੂੰ ਸੰਖੇਪ ਰੂਪ ਵਿੱਚ ਤਿੰਨ ਬਚਨਾਂ ਵਿੱਚ ਹੀ ਕਹਿ ਦਿੱਤਾ ਹੈ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਵੰਡ ਛਕਣਾ ਦਸਵੰਧ ਦਾ ਪ੍ਰਤੀਕ ਹੈ, ਦਸਵੇਂ ਜਾਮੇ ਦੇ ਵਿੱਚ ਬਿਲਕੁਲ ਹੀ ਸਪਸ਼ਟ ਕਰ ਦਿੱਤਾ, ਦਸਵੰਧ ਦੇਣਾ ਪਹਿਲਾ ਬਚਨ 52 ਬਚਨਾਂ ਦੇ ਵਿੱਚੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਹੈ, ਕਿਰਤ ਧਰਮ ਦੀ ਕਰਨੀ ਤੇ ਦੂਜਾ ਬਚਨ ਹੈ ਦਸਵੰਧ ਦੇਣਾ। ਜਿਹੜੀ ਧਰਮ ਦੀ ਕਿਰਤ ਕੀਤੀ ਦਸਵੰਧ ਜ਼ਰੂਰ ਦੇਣਾ, ਇਸ ਦੇ ਨਾਲ ਬਰਕਤ ਬਣੀ ਰਹਿੰਦੀ ਹੈ, ਮਾਇਆ ਜਿਹੜੀ ਹੈ ਉਹ ਸਫਲੀ ਹੁੰਦੀ ਹੈ ਤੇ ਜਿਹੜੀ ਕਿਰਤ ਦੀ ਕਮਾਈ ਉਹ ਅੰਮ੍ਰਿਤ ਰੂਪ ਹੋ ਜਾਂਦੀ ਹੈ। ਤੇ ਜਿਹੜੇ ਦਸਵੰਧ ਨਹੀਂ ਕੱਢਦੇ, ਫਿਰ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਜੋ ਇਸ ਦੀ ਸੇਵਾ ਕਰੇ ਤਿਸ ਹੀ ਕਹੋ ਫਿਰ ਖਾਏ। ਤੇ ਜਿਹੜੇ ਦਸਵੰਧ ਕੱਢਦੇ ਨੇ, ਧਰਮ ਦੀ ਕਿਰਤ ਕਰਦੇ ਨੇ, ਧਰਮ ਦੇ ਅਰਥ ਖਰਚਦੇ ਨੇ, ਸਤਿਗੁਰੂ ਜੀ ਕੇ ਲੰਗਰਾਂ ਵਾਸਤੇ ਗੋਲਕ ਵਿੱਚ ਪਾਉਂਦੇ ਨੇ, ਇਮਾਰਤਾਂ ਤੇ ਖਰਚ ਕਰਦੇ ਨੇ, ਲੋਕ ਭਲਾਈ ਵਾਸਤੇ, ਗਰੀਬਾਂ ਗੁਰਬਿਆਂ ਵਾਸਤੇ ਵਰਤਦੇ ਨੇ ਤੇ ਬੰਦਗੀ ਕਰਦੇ ਨੇ, ਫਿਰ ਮਾਇਆ ਦਾਸੀ ਭਗਤਾ ਕੀ ਕਾਰ ਕਮਾਵੈ, ਚਰਨੀ ਲਾਗੈ ਤਾਂ ਮਹਿਲ ਪਾਵੈ, ਫਿਰ ਇਹ ਮਾਇਆ ਦਾਸੀ ਹੋ ਜਾਂਦੀ ਏ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਧਰਮ ਦੀ ਕਿਰਤ ਕਰਕੇ ਜਿਹੜਾ ਹੱਥੋਂ ਦਸਵੰਧ ਕੱਢਣਾ ਹੈ, ਦਾਨ ਦੇਣਾ ਹੈ, ਇਹੀ ਹੋਈ ਇਸ ਮੋਹਰੇ ਨੂੰ ਮਾਰਨ ਵਾਸਤੇ ਵੱਟਾ ਜਾਣਨਾ ਕਰੋ, ਸੰਤੋਖ ਰੂਪੀ ਖਰਲ ਦੇ ਅੰਦਰ।
1: ਨਿਤ ਨਿਤ ਲੇਹੋ ਨਾਸ਼ੀ ਜੈ ਦੇਹੋ।
0: ਇਸ ਪ੍ਰਕਾਰ ਭਾਈ ਇਸ ਮੋਹਰੇ ਨੂੰ ਖਰਲ ਕਰਕੇ ਨਾਮ ਰੂਪੀ ਬੂਟੀਆਂ ਨੂੰ, ਜੜੀਆਂ ਨੂੰ, ਕਾਰੀਆਂ ਨੂੰ, ਔਸ਼ਧੀਆਂ ਨੂੰ, ਮਸਾਲਿਆਂ ਨੂੰ ਪਾ ਕੇ ਸ਼ੁੱਧ ਕਰ ਲਿਆ ਜਾਂਦਾ ਹੈ। ਫਿਰ ਇਸ ਪ੍ਰਕਾਰ ਜਿਵੇਂ ਥੋੜਾ ਥੋੜਾ ਮਾਰਿਆ ਹੋਇਆ ਸੰਖੀਆ ਸ਼ੁੱਧ ਸੰਖੀਆ ਰੋਜ਼ ਦਿੱਤਾ ਜਾਂਦਾ ਤੇ ਰੋਗ ਮਿਟ ਜਾਂਦੇ ਨੇ ਨਾ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਨਿਤ ਨਿਤ ਲੇਹ, ਭਾਈ ਪਰਮੇਸ਼ਰ ਜੀ ਦਾ ਨਾਮ ਨਿਤ ਨਿਤ ਨਿਤਾ ਪ੍ਰਤੀ ਹਰ ਰੋਜ਼ ਲੈਣਾ ਕਰੋ। ਇਹ ਨਹੀਂ ਕਿ ਇੱਕ ਦਿਨ ਅੰਮ੍ਰਿਤ ਵੇਲੇ ਉੱਠ ਲਏ ਤੇ ਫਿਰ ਚੇਤਾ ਹੀ ਭੁੱਲ ਗਿਆ, ਸੰਗਰਾਂਦ ਵਾਲੇ ਦਿਨ ਉੱਠ ਕੇ ਨਹਾ ਲਿਆ, ਜਪਜੀ ਸਾਹਿਬ ਪੜ੍ਹ ਲਿਆ ਤੇ ਸਾਰਾ ਮਹੀਨਾ ਯਾਦ ਹੀ ਨਾ ਆਵੇ, ਵਿਸਾਖੀ ਵਾਲੇ ਦਿਨ ਦੀਵਾਲੀ ਵਾਲੇ ਦਿਨ ਤੇ ਜਾ ਕੇ ਇਸ਼ਨਾਨ ਕਰ ਆਏ, ਸਤਿਗੁਰੂ ਜੀ ਦੇ ਦਰ ਤੇ ਮਸਤਕ ਟੇਕ ਆਏ, ਫਿਰ ਸਾਰਾ ਸਾਲ ਯਾਦ ਹੀ ਨਾ ਆਵੇ, ਇਵੇਂ ਨਹੀਂ। ਭਾਈ ਨਿਤਾ ਪ੍ਰਤੀ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਲੈਣਾ ਕਰੋ, ਜਪਣਾ ਕਰੋ। ਮਹਾਰਾਜ ਨਿਤ ਨਿਤ ਨਾਮ ਜਪਣੇ ਦਾ ਫਲ ਕੀ ਮਿਲੇਗਾ? ਹਜ਼ੂਰ ਫਰਮਾਉਂਦੇ ਨੇ ਤੇਰੀ ਦੇਹ ਛਿਜੇਗੀ ਨਹੀਂ, ਤੇਰੀ ਦੇਹ ਫਿਰ ਕਾਲ ਦਾ ਗ੍ਰਾਸ ਨਹੀਂ ਬਣੇਗੀ, ਕਾਲ ਇਸ ਨੂੰ ਖਾਵੇਗਾ ਨਹੀਂ, ਐਸੀ ਮੁਕਤ ਅਵਸਥਾ ਨੂੰ ਪਾਵੇਗਾ ਜਿਸ ਨੂੰ ਪੰਜਵੇਂ ਜਾਮੇ ਵਿੱਚ ਫਰਮਾਨ ਕੀਤਾ ਹੈ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਕਾਲ ਦਾ ਮਾਰਿਆ ਹੋਏ ਨਹੀਂ ਨਹੀਂ ਮਰੇਗਾ, ਭਾਈ ਦੇਹ ਦੇ ਅੰਦਰ ਰਹਿੰਦਾ ਹੋਇਆ ਵਿਕਾਰ ਮੁਕਤ ਹੋ ਕਰਕੇ ਇਸਤਤੀ ਪਾ ਲਵੇਗਾ।
1: ਕਾਲ ਜਮ ਮਾਰਾ ਠੇ
0: ਮਹਾਰਾਜ, ਜੋ ਆਪ ਜੀ ਨੇ ਬਚਨ ਕੀਤਾ ਹੈ, ਇੱਕ ਦੁੱਖ ਸਖਤ ਵਾਰ ਜਮ ਦੂਤ, ਉਹਨਾਂ ਤੋਂ ਕਿਵੇਂ ਬਚੀਏ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਜਦੋਂ ਨਿਤਾ ਪ੍ਰਤੀ ਨਾਮ ਨੂੰ ਲਵੇਗਾ, ਨਾਮ ਦਾ ਰਸੀਆ ਹੋਵੇਗਾ, ਜਪਣਾ ਕਰੇਗਾ, ਤੇ ਅੰਤਕਾਲ ਜਿਹੜਾ ਜਮ ਸਿਰ ਦੇ ਉੱਪਰ ਠੇਹ ਠੇਂਗਾ ਨਹੀਂ ਮਾਰੇਗਾ, ਸਿਰ ਦੇ ਉੱਪਰ ਸਲੋਤਰ ਨਹੀਂ ਮਾਰੇਗਾ, ਸਿਰ ਦੇ ਉੱਪਰ ਵੱਡਾ ਭਾਰੀ ਕੁਤਕਾ ਨਹੀਂ ਮਾਰੇਗਾ, ਇਸ ਪ੍ਰਕਾਰ ਜਮਾ ਦੀ ਮਾਰ ਤੋਂ ਬਚ ਰਵੇਗਾ। ਜਿਹੜਾ ਵੀ ਨਿਤ ਨਿਤ ਨਾਮ ਨੂੰ ਲਵੇਗਾ, ਜਮਾ ਦਾ ਡੰਡ ਨਹੀਂ ਸਹਾਰਨਾ ਪਵੇਗਾ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਿਰਣਾ ਕਰਕੇ ਨਿਸ਼ਚੇ ਦੇ ਸਹਿਤ ਸਾਧ ਸੰਗਤ ਜੀ ਵੈਦ ਦੇ ਤਾਂ ਦ੍ਰਿੜ ਕਰਕੇ ਸੰਸਾਰ ਨੂੰ ਉਪਦੇਸ਼ ਦਿੱਤਾ ਹੈ, ਭਾਈ ਨਿਤਾ ਪ੍ਰਤੀ ਨਾਮ ਜਪਣਾ ਕਰੋ, ਜਮ ਦੇ ਠੇਂਗੇ ਤੋਂ ਬਚ ਰਹੋਗੇ।
1: ਦਾਰੂ ਖਾਹੇ ਗਵਾਰ
0: ਮਹਾਰਾਜ, ਮੈਂ ਤੇ ਹੀ ਆਪਣਾ ਝੋਲਾ ਚੁੱਕ ਕੇ ਤੁਰਿਆ ਫਿਰਦਾ ਤੇ ਵਾਤ ਪਿੱਤ ਕਫ ਵੇਖ ਕਰਕੇ ਰੁਦਰ ਵਿਗਾੜ ਵੇਖ ਕਰਕੇ ਦਵਾਈਆਂ ਦਿੰਦਾ ਫਿਰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਐਸਾ ਦਾਰੂ ਖਾਹੇ ਗਵਾਰ, ਹੇ ਨਾ ਸਮਝ ਵੈਦ, ਇਹ ਜਿਹੜਾ ਦਾਰੂ ਤੈਨੂੰ ਨਾਮ ਰੂਪੀ ਦੱਸਿਆ ਨਾ, ਸੰਤੋਖ ਰੂਪੀ ਸਿਲਾ ਦੇ ਉੱਪਰ ਰੱਖ ਕਰਕੇ ਇਸ ਪ੍ਰਕਾਰ ਪੀਸ ਕਰਕੇ ਜਿਹੜਾ ਸ਼ੁੱਧ ਕਰਕੇ ਖਾਣਾ ਹੈ ਦਾਨ ਰੂਪੀ ਵੱਟੇ ਦੇ ਨਾਲ, ਐਸੇ ਦਾਰੂ ਨੂੰ ਤੂੰ ਖਾਣਾ ਕਰ। ਇਸੇ ਪ੍ਰਕਾਰ
1: ਐਸਾ ਦਾਰੂ ਖਾਹੇ ਗਵਾਰ
0: ਮਹਾਰਾਜ, ਜਿਹੜਾ ਜਨਮ ਮਰਨ ਦਾ ਰੋਗ ਹੈ ਇਹ ਕਿਵੇਂ ਮਿਟੇ? ਜਨਮ ਮਰਨ ਦੇ ਦੁੱਖਾਂ ਵਿੱਚ ਆ ਕਰਕੇ ਖੁਆਰ ਹੋਣਾ ਜੀਵਾਂ ਦਾ ਸਾਰੇ ਸੰਸਾਰ ਦਾ ਕਿਵੇਂ ਮਿਟ ਜਾਵੇ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਜਿਹੜਾ ਸੰਸਾਰ ਗਵਾਰ ਹੋ ਰਿਹਾ ਨਾ ਸਮਝ ਹੋ ਰਿਹਾ, ਉਹ ਵੀ ਐਸਾ ਦਾਰੂ ਖਾਹੇ, ਇਹ ਨਾਮ ਰੂਪੀ ਦਾਰੂ ਜੇਕਰ ਖਾਣਾ ਕਰੇ, ਸੰਤੋਖ ਰੂਪੀ ਸਿਲਾ ਤੇ ਰੱਖ ਕੇ ਦਾਨ ਰੂਪੀ ਵੱਟੇ ਦੇ ਨਾਲ ਪੀਸ ਕਰਕੇ
1: ਖਾਧੇ ਤੇਰੇ ਜਾਹੇ ਵਿਕਾਰ,
0: ਭਾਈ ਇਸ ਦਾਰੂ ਦੇ, ਇਸ ਦਵਾਈ ਦੇ, ਇਸ ਔਸ਼ਧੀ ਦੇ, ਇਸ ਕਾਰੀ ਦੇ ਖਾਣ ਦੇ ਨਾਲ ਤੇਰੇ ਸਾਰੇ ਰੋਗ ਮਿਟ ਜਾਣਗੇ, ਵੈਦ ਦੇ ਤਾਂ ਹੀ ਕਹਿੰਦੇ ਨੇ, ਫਿਰ ਸੰਸਾਰ ਦੇ ਤਾਂ ਹੀ ਉਪਦੇਸ਼ ਦਿੰਦੇ ਹਨ।
1: ਜਿਤ ਖਾਧੇ ਤੇਰੇ ਜਾਹੇ ਵਿਕਾਰ,
0: ਹੇ ਸੰਸਾਰ ਦੇ ਜੀਵ, ਹੇ ਪ੍ਰਾਣਾਧਾਰੀ ਜੀਵ, ਸਰਬਤ ਵਾਸਤੇ ਉਪਦੇਸ਼ ਹੈ, ਇਸ ਪ੍ਰਕਾਰ ਨਾਮ ਰੂਪੀ ਔਸ਼ਧੀ ਨੂੰ ਖਾਣਾ ਕਰੋ, ਤੁਹਾਡੇ ਸਾਰੇ ਵਿਕਾਰ ਮਿਟ ਜਾਣਗੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ, ਸ਼ਬਦ ਸਪਰਸ਼ ਰੂਪ ਰਸ ਗੰਧ ਦੇ, ਇਸੇ ਪ੍ਰਕਾਰ ਰਾਗ ਤੇ ਦਵੇਸ਼ ਦੇ ਸਾਰੇ ਜਿੰਨੇ ਵਿਕਾਰ ਨੇ ਉਹ ਮਿਟ ਜਾਣਗੇ। ਵਿਸ਼ਰਾਮ ਦੇ ਕਰਕੇ ਗੁਰੂ ਸਾਹਿਬ ਜੀ ਫਰਮਾਉਂਦੇ ਹਨ,
1: ਰਾਜਮਾਲ ਜੋ ਬਨ ਸਭ ਛਾਵ,
0: ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਸਾਂ ਨੇ ਸੁੱਖਾਂ ਦਾ ਦਾਤਾ ਨਾਮ ਨੂੰ ਦੱਸਿਆ, ਪਰ ਸੰਸਾਰ ਵਿੱਚ ਤਾਂ ਹੋਰ ਹੀ ਸੁੱਖਾਂ ਦਾ ਮੂਲ ਕਾਰਨ ਦਿਸਦਾ। ਹਜ਼ੂਰ ਪੁੱਛਦੇ, ਭਾਈ ਕੀ ਸੁੱਖਾਂ ਦਾ ਤੈਨੂੰ ਮੂਲ ਕਾਰਨ ਦਿਸਦਾ? ਤੇ ਕਹਿੰਦਾ, ਮਹਾਰਾਜ ਜਿਹੜੇ ਵੱਡੇ ਵੱਡੇ ਰਾਜੇ ਨੇ, ਜਿਨ੍ਹਾਂ ਦੇ ਕੋਲ ਬਹੁਤ ਮਾਲ ਦੇ ਨਾਲ ਖਜ਼ਾਨੇ ਭਰੇ ਪਏ ਨੇ, ਮਾਲ ਹਾਥੀ ਘੋੜੇ ਇਤਿਆਦਿਕ ਨੇ, ਜਿਨ੍ਹਾਂ ਦੇ ਕੋਲ ਦੁਧਾਰੂ ਪਸ਼ੂ ਨੇ, ਮੱਝਾਂ ਨੇ, ਗਾਵਾਂ ਨੇ, ਸਰੀਰ ਦੇ ਉੱਪਰ ਯੋਬਨ ਹੈ, ਜਵਾਨੀ ਹੈ, ਮਹਾਰਾਜ ਰਸਾ ਕਸਾਂ ਨੂੰ ਖਾਂਦੇ ਨੇ, ਖੁੱਲੇ ਪਦਾਰਥ ਖਾਂਦੇ ਨੇ, ਜਵਾਨੀਆਂ ਭੋਗਦੇ ਨੇ, ਮਹਿਲਾਂ ਵਿੱਚ ਵੱਸਦੇ ਨੇ, ਦੁਨੀਆਂ ਦੇ ਅੰਦਰ ਤੇ ਉਹ ਸੁਖੀ ਦੇਖੇ ਜਾਂਦੇ ਨੇ, ਤਾਂ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ, ਭਾਈ ਇਹ ਰਾਜ ਦੀ ਪ੍ਰਾਪਤੀ ਹੋ ਜਾਣੀ, ਇਹ ਮਾਲ ਦੀ ਧਨ ਦੀ ਪ੍ਰਾਪਤੀ ਹੋ ਜਾਣੀ, ਮੱਝਾਂ ਗਾਵਾਂ ਦੀ ਜਿਣਸੀ ਜਿਣਸਾਂ ਦੀ ਪ੍ਰਾਪਤੀ ਹੋ ਜਾਣੀ, ਇਸੇ ਪ੍ਰਕਾਰ ਸਰੀਰ ਦੀਆਂ ਤਿੰਨਾਂ ਅਵਸਥਾ ਦੇ ਵਿੱਚੋਂ ਇੱਕ ਜੌਬਨ ਜਵਾਨੀ ਦੀ ਅਵਸਥਾ ਪ੍ਰਾਪਤ ਹੋ ਜਾਣੀ, ਸਭ ਸ਼ਾਮ, ਇਹ ਸਾਰੇ ਤੇ ਸ਼ਾਮ ਵਰਗੇ ਨੇ, ਪਰਛਾਵੇਂ ਵਰਗੇ ਨੇ। ਕਿਸ ਪ੍ਰਕਾਰ ਪਰਛਾਵੇਂ ਵਰਗੇ ਹਨ ਹਜ਼ੂਰ ਫਰਮਾਉਂਦੇ ਹਨ
1: ਰਾਜਮਾਲ ਜੋ ਬਨ ਸਭ ਛਾਵ
0: ਭਾਈ ਇਹ ਰਾਜ ਦੀ ਪ੍ਰਾਪਤੀ ਹੋਣੀ ਹੁਕਮ ਹਾਸਲ ਹੋਣਾ ਇਸੇ ਪ੍ਰਕਾਰ ਬਲ ਧਨ ਇਤਿਆਦਿਕ ਦੀ ਪ੍ਰਾਪਤੀ ਹੋਣੀ ਜਵਾਨੀ ਦਾ ਸਰੀਰ ਦੇ ਉੱਪਰ ਆਉਣਾ ਪਰਛਾਵੇਂ ਵਰਗੇ ਨੇ ਜਿਵੇਂ ਜਦੋਂ ਦਿਨ ਚੜ੍ਹਦਾ ਹੈ ਪਰਛਾਵਾਂ ਬੜਾ ਵੱਡਾ ਪ੍ਰਤੀਤ ਹੁੰਦਾ ਹੈ ਦੁਪਹਿਰ ਵੇਲੇ ਪਰਛਾਵਾਂ ਨਿਕਾਰਿਆ ਪ੍ਰਤੀਤ ਹੁੰਦਾ ਹੈ ਸ਼ਾਮ ਨੂੰ ਸੂਰਜ ਢਲਦਾ ਪਰਛਾਵਾਂ ਫਿਰ ਬਹੁਤ ਵੱਡਾ ਦਿਸਦਾ ਹੈ ਸਤਿਗੁਰੂ ਜੀ ਬਚਨ ਕਰਦੇ ਨੇ ਕੀਤੇ ਹੋਏ ਪੁੰਨ ਕਰਮ ਜਦੋਂ ਫਲ ਦਿੰਦੇ ਨੇ ਉਦੋਂ ਬਹੁਤ ਜ਼ਿਆਦਾ ਸੁੱਖ ਪ੍ਰਾਪਤ ਹੋ ਜਾਂਦੇ ਨੇ ਜਿਵੇਂ ਜਿਵੇਂ ਪ੍ਰਾਣੀ ਉਹਨਾਂ ਸੁੱਖਾਂ ਨੂੰ ਭੋਗਦਾ ਹੈ ਜਿਵੇਂ ਦੁਪਹਿਰ ਨੂੰ ਪਰਛਾਵਾਂ ਨਿਕਾਜਾ ਰਹਿ ਜਾਂਦਾ ਨਾ ਇਵੇਂ ਫਿਰ ਸੁੱਖ ਥੋੜੇ ਜਿਹੇ ਰਹਿ ਜਾਂਦੇ ਨੇ ਤੇ ਗਰੀਬ ਨਿਵਾਜ ਫਰਮਾਉਂਦੇ ਨੇ ਜਿਵੇਂ ਹਨੇਰਾ ਹੋਣ ਤੇ ਪਰਛਾਵਾਂ ਛੋਪੀ ਜਾਂਦਾ ਲੁਕੀ ਜਾਂਦਾ ਹਨੇਰੇ ਵਿੱਚ ਪਰਛਾਵਾਂ ਨਹੀਂ ਦਿਸਦਾ ਜਦੋਂ ਪ੍ਰਾਣੀ ਆਪਣੇ ਕੀਤੇ ਹੋਏ ਪੁੰਨ ਕਰਮਾਂ ਦਾ ਫਲ ਭੋਗ ਲੈਂਦਾ ਨਾ ਫਿਰ ਰਾਜ ਰਹਿੰਦਾ ਨਾ ਫਿਰ ਪਦਾਰਥ ਰਹਿੰਦੇ ਨੇ ਤੇ ਜਵਾਨੀ ਤੇ ਸਭਨਾਂ ਦੀ ਹੀ ਢਲ ਜਾਂਦੀ ਹੈ ਸਮੇਂ ਅਨੁਸਾਰ
1: ਰੱਥ ਫਿਰੰਦਾ ਦੀ ਸਹਿ ਥਾਵ
0: ਸੋ ਇਸ ਪ੍ਰਕਾਰ ਜਿਹੜਾ ਥਾਂ ਹੁੰਦਾ ਉਹ ਥਾਂ ਹੀ ਨਜ਼ਰ ਆਉਂਦੀ ਹੈ ਜਿਸ ਥਾਂ ਤੇ ਦਰਖਤ ਬ੍ਰਿਸ਼ ਹੋਵੇ ਉਸ ਥਾਂ ਤੇ ਫਿਰ ਬ੍ਰਿਸ਼ ਹੀ ਨਜ਼ਰ ਆਉਂਦਾ ਪਰਛਾਵਾਂ ਨਹੀਂ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਕਹਿੰਦੇ ਭਾਈ ਜਿਵੇਂ ਮੰਨਿਆ ਜਾਂਦਾ ਨਾ ਸੱਤ ਘੋੜਿਆਂ ਵਾਲੇ ਰੱਥ ਦੇ ਉੱਪਰ ਸੂਰਜ ਸਵਾਰ ਹੈ ਤੇ ਸੂਰਜ ਦਾ ਰੱਥ ਫਿਰਦਾ ਜਿਵੇਂ ਰੱਥ ਫਿਰਦਾ ਤੇ ਪਰਛਾਵੇਂ ਢਲਦੇ ਨੇ ਇਸੇ ਪ੍ਰਕਾਰ ਜੀਵ ਦੇ ਪੁੰਨ ਕਰਮਾਂ ਰੂਪੀ ਸੂਰਜ ਦਾ ਰੱਥ ਫਿਰਦਾ ਤੇ ਸੁੱਖਾਂ ਰੂਪੀ ਪਰਛਾਵੇਂ ਢਲਦੇ ਹਨ
1: ਦੇਹ ਨਾਵ ਨਾ ਹੋਵਾ ਜਾਤ
0: ਮਹਾਰਾਜ ਸਰੀਰ ਅਰੋਗ ਹੋਵੇ ਸੁੱਖ ਮੰਨਿਆ ਜਾਂਦਾ ਉੱਚੀ ਜਾਤ ਹੋਵੇ ਸੰਸਾਰ ਦੇ ਅੰਦਰ ਸਨਮਾਨ ਹੁੰਦਾ ਹੈ ਬੰਦਾ ਬੜੇ ਮਾਣ ਦੇ ਨਾਲ ਕਹਿੰਦਾ ਮੈਂ ਫਲਾਨੀ ਜਾਤ ਦਾ ਹਾਂ ਮੈਂ ਫਲਾਨੇ ਖਾਨਦਾਨ ਦਾ ਫਲਾਨੀ ਕੁੱਲ ਦਾ ਹਾਂ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਕਾਹਦਾ ਮਾਣ ਕਰਨਾ ਇਸ ਅਰੋਗ ਦੇਹੀ ਦਾ ਪਰਮੇਸ਼ਰ ਜੀ ਨੇ ਅਰੋਗ ਦੇਹੀ ਦਿੱਤੀ ਚੰਗੀ ਗੱਲ ਹੈ ਸ਼ੁਕਰਾਨਾ ਕਰਨਾ ਚਾਹੀਦਾ ਪਰ ਨਾਮ ਤੋਂ ਬਿਨਾਂ ਜਿਹੜੀ ਦੇਹੀ ਹੈ ਨਾ ਭਾਵੇਂ ਅਰੋਗ ਹੈ ਤੇ ਭਾਵੇਂ ਰੋਗ ਦੇ ਸਹਿਤ ਹੈ ਇਹ ਨਿਸਫਲ ਹੈ ਬਚਨ ਕਰਦੇ ਨੇ ਨਾ ਹੀ ਤੇ ਅੰਤਕਾਲ ਇਸ ਦੇਹ ਨੇ ਅੱਗੇ ਜਾਣਾ ਦੇਹ ਦਾ ਰੱਖਿਆ ਹੋਇਆ ਨਾਮ ਇਸ ਰੱਖੇ ਹੋਏ ਨਾਮ ਨੇ ਵੀ ਅੱਗੇ ਨਹੀਂ ਜਾਣਾ ਇਸੇ ਪ੍ਰਕਾਰ ਜਿਹੜੀ ਜਾਤ ਹੈ ਕਿਸੇ ਨੇ ਕਹਿ ਲਿਆ ਜੀ ਮੈਂ ਖੱਤਰੀ ਹੈ ਕਿਸੇ ਨੇ ਕਹਿ ਲਿਆ ਮੈਂ ਬ੍ਰਾਹਮਣ ਹੈ ਕਿਸੇ ਨੇ ਕਹਿ ਲਿਆ ਮੈਂ ਸ਼ੂਦਰ ਜਾਂ ਵੈਸ਼ ਹਾਂ ਨਾ ਇਹ ਵਰਣ ਅੱਗੇ ਜਾਣਗੇ ਨਾ ਵਰਣਾਂ ਦੀਆਂ ਜਾਤਾਂ ਅੱਗੇ ਜਾਣਗੀਆਂ
1: ਸਭ ਰਾਤ
0: ਉੱਥੇ ਜਾ ਕੇ ਦਿਨ ਚੜ੍ਹ ਜਾਵੇਗਾ ਇੱਥੇ ਤੇ ਰਾਤ ਬਣੀ ਹੋਈ ਹੈ ਜਿਵੇਂ ਰਾਤ ਦਾ ਹਨੇਰਾ ਹੁੰਦਾ ਕੁਛ ਨਜ਼ਰ ਨਹੀਂ ਆਉਂਦਾ ਨਾ ਜੀਵ ਦੇ ਮਨ ਦੇ ਅੰਦਰ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ ਐਸੀ ਮਨਮੁਖਤਾਈ ਦੀ ਹਨੇਰ ਗਰਦੀ ਦੀ ਰਾਤ ਬਣੀ ਹੋਈ ਹਿਰਦੇ ਦੇ ਅੰਦਰ ਇਸ ਨੂੰ ਕੁਝ ਨਜ਼ਰ ਹੀ ਨਹੀਂ ਆਉਂਦਾ ਕਿ ਸਰੀਰ ਅਸਾਰ ਹੈ ਸਰੀਰ ਝੂਠਾ ਹੈ ਸਰੀਰ ਮਿਥਿਆ ਰਹਿਣ ਵਾਲਾ ਨਹੀਂ ਇਹ ਜਵਾਨੀ ਵੀ ਢਲ ਜਾਵੇਗੀ ਮਿਥਿਆ ਹੈ ਰਹਿਣ ਵਾਲੀ ਨਹੀਂ ਇਹ ਜਾਤ ਵੀ ਮਿਥਿਆ ਹੈ ਨਾਲ ਜਾਣ ਵਾਲੀ ਨਹੀਂ ਇੱਥੇ ਤੇ ਜਿਵੇਂ ਰਾਤਰੀ ਦੇ ਹਨੇਰੇ 'ਚ ਕੁਝ ਸੁੱਝਦਾ ਨਹੀਂ ਜੀਵ ਨੂੰ ਕੁਛ ਨਜ਼ਰ ਨਹੀਂ ਆਉਂਦਾ ਪਰ ਦਿਨ ਚੜ੍ਹ ਜਾਵੇ ਤੇ ਸਭ ਕੁਛ ਸਾਫ਼ ਸਾਫ਼ ਨਜ਼ਰ ਆਉਂਦਾ ਨਾ ਜਦੋਂ ਕਾਲ ਰੂਪੀ ਸਵੇਰਾ ਹੋਵੇਗਾ ਮੌਤ ਰੂਪੀ ਦਿਨ ਚੜ੍ਹ ਜਾਵੇਗਾ ਫਿਰ ਇਸ ਨੂੰ ਨਜ਼ਰ ਆਵੇਗਾ ਜਿਸ ਸਰੀਰ ਤੇ ਮਾਣ ਕੀਤਾ ਸੀ ਸਰੀਰ ਵੀ ਨਹੀਂ ਨਿਭਿਆ ਜਿਸ ਜਵਾਨੀ ਤੇ ਮਾਣ ਕੀਤਾ ਸੀ ਜਵਾਨੀ ਵੀ ਜਮਦੂਤਾਂ ਦੇ ਅੱਗੇ ਕੰਮ ਨਹੀਂ ਆਉਂਦੀ ਜਿਸ ਜਾਤ ਦਾ ਮਾਣ ਕੀਤਾ ਸੀ ਉਹ ਜਾਤ ਵੀ ਪਰਮੇਸ਼ਰ ਜੀ ਦੇ ਦਰ ਤੇ ਮੰਨੀ ਨਹੀਂ ਜਾਂਦੀ ਫਿਰ ਦਿਨ ਚੜ੍ਹ ਜਾਂਦਾ ਜਿਸ ਦੇ ਉੱਪਰ ਮਾਣ ਕੀਤਾ ਸੀ ਸਭ ਕੁਝ ਮਿਥਿਆ ਹੈ
1: ਸਾਧ ਕਰ ਸਮਧਾ ਤ੍ਰਿਸ਼ਨਾ ਕਿਉ ਤੇਲ
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਇਹ ਜਿਹੜੇ ਰਸਕਸ ਨੇ ਨਾ ਬੜੇ ਪਿਆਰੇ ਲੱਗਦੇ ਨੇ ਬੜੇ ਚੰਗੇ ਲੱਗਦੇ ਨੇ ਮਹਾਰਾਜ ਛੱਡੇ ਨਹੀਂ ਜਾਂਦੇ ਕਿਵੇਂ ਛੱਡੀਏ ਕਿਰਪਾ ਕਰਕੇ ਕੋਈ ਜੁਗਤ ਦੱਸੋ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੁਗਤੀ ਦੱਸਦੇ ਨੇ ਭਾਈ ਜਿੰਨੇ ਰਸਨਾਂ ਦੇ ਸਵਾਦ ਨੇ ਜਿੰਨੇ ਰਸਾਂ ਕਸਾਂ ਦੇ ਸਵਾਦ ਨੇ ਜਿੰਨੇ ਰਸ ਨੇ ਚਾਹੇ ਵਿਸ਼ੇ ਭੋਗਾਂ ਦੇ ਖਾਣ ਪੀਣ ਹੰਢਾਉਣ ਦੇ ਇਹਨਾਂ ਨੂੰ ਸਮਦਾ ਲੱਕੜਾ ਬਣਾ ਲੈਣਾ ਕਰ ਬਾਲਣ ਬਣਾ ਲੈਣਾ ਕਰ ਇਹਨਾਂ ਨੂੰ
1: ਤੇ
0: ਜਿਹੜੀ ਤ੍ਰਿਸ਼ਨਾ ਹੈ ਨਾ ਇਸ ਨੂੰ ਘਿਓ ਬਣਾ ਲੈ ਤੇਲ ਬਣਾ ਲੈ ਜਿਵੇਂ ਅੱਗ ਬਾਲਣ ਵਾਸਤੇ ਤੇਲ ਪਾਇਆ ਜਾਵੇ ਤੇ ਸਾਧ ਸੰਗਤ ਜੀ ਅੱਗ ਝੱਟ ਹੀ ਮੱਚ ਪੈਂਦੀ ਹੈ ਸਿੱਧੀ ਲੱਕੜਾਂ ਨੂੰ ਅੱਗ ਲਾਈਏ ਨਹੀਂ ਲੱਗਦੀ ਪੁਰਾਤਨ ਸਮਿਆਂ ਵਿੱਚ ਹੁਣ ਵੀ ਉਹ ਬੀਬੀਆਂ ਮੌਜੂਦ ਨੇ ਸਿਵਾਣੀਆਂ ਜਿਹੜੀਆਂ ਗੋਹੇ ਦੇ ਉੱਪਰ ਪਾਥੀ ਦੇ ਉੱਪਰ ਤੇਲ ਪਾ ਕੇ ਫਿਰ ਡੱਬੀ ਦੀ ਤੀਲ ਦੇ ਨਾਲ ਅੱਗ ਲਾਇਆ ਕਰਦੀਆਂ ਸਨ ਜਿਨ੍ਹਾਂ ਦੇ ਕੋਲ ਲੱਕੜਾਂ ਹੋਇਆ ਕਰਦੀਆਂ ਸਨ ਲੱਕੜਾਂ 'ਤੇ ਤੇਲ ਪਾਉਣਾ ਫਿਰ ਅੱਗ ਲਾਉਣੀ ਅੱਜ ਵੀ ਹਲਵਾਈ ਲੱਗਦੇ ਨੇ ਵਿਆਹਾਂ ਸ਼ਾਦੀਆਂ 'ਤੇ ਇਸੇ ਪ੍ਰਕਾਰ ਧਾਰਮਿਕ ਸਮਾਗਮਾਂ 'ਤੇ ਜਦੋਂ ਪਕਵਾਨ ਬਣਾਉਣੇ ਹੁੰਦੇ ਨੇ ਨਾ ਤੇ ਭੱਠੀਆਂ ਵਿੱਚ ਅੱਗ ਬਾਲਣੀ ਹੁੰਦੀ ਹੈ, ਮੁੱਢੀਆਂ ਜਿਹੜੀਆਂ ਮੰਗਵਾਉਂਦੇ ਨੇ, ਲੱਕੜਾਂ ਮੰਗਵਾਉਂਦੇ ਨੇ, ਡੱਕ ਮੰਗਵਾਉਂਦੇ ਨੇ, ਉਹਨਾਂ ਡੱਕਾਂ ਨੂੰ ਲੱਕੜਾਂ ਨੂੰ ਭੱਠੀ ਵਿੱਚ ਪਾ ਕੇ ਤੇਲ ਪਾ ਕੇ ਫਿਰ ਅੱਗ ਲਾਉਂਦੇ ਨੇ, ਸਿੱਧੀ ਲੱਕੜਾਂ ਨੂੰ ਅੱਗ ਨਹੀਂ ਲੱਗਦੀ। ਇਸੇ ਪ੍ਰਕਾਰ ਅੱਗ ਦੇ ਉੱਪਰ ਘਿਓ ਪਾਇਆ ਜਾਂਦਾ, ਕੋਈ ਪਵਿੱਤਰ ਸਰੀਰ ਚੜ੍ਹਾਈ ਕਰ ਜਾਵੇ, ਚਿਖਾ ਦੇ ਉੱਪਰ ਘਿਓ ਪਾਇਆ ਜਾਂਦਾ, ਅੱਗ ਮੱਚਦੀ ਏ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਇਹ ਜਿਹੜੀ ਰਸਕਸ ਨੇ, ਰਸਾ ਕਸਾਂ ਦਾ ਸਵਾਦ ਇਹਨਾਂ ਨੂੰ ਤੇ ਬਾਲਣ ਬਣਾ ਲੈ, ਲੱਕੜਾ ਬਣਾ ਲੈ, ਤੇ ਜਿਹੜੀ ਤ੍ਰਿਸ਼ਨਾ ਹੈ ਇਹਨੂੰ ਘਿਓ ਅਥਵਾ ਤੇਲ ਬਣਾ ਲੈ, ਜਿਸ ਦੇ ਨਾਲ ਇਹ ਰਸਾ ਕਸਾਂ ਦੀ ਭੁੱਖ ਸਾਰੀ ਸੜ ਜਾਵੇ, ਮਿਟ ਜਾਵੇ।
1: ਕ੍ਰੋਧ ਅਗਨੀ ਸਿਉ ਮੇਲ,
0: ਤੇ ਮਹਾਰਾਜ ਫਿਰ ਅੱਗ ਕਿਹੜੀ ਭੜਕੇਗੀ, ਅੱਗ ਕਿਹੜੀ ਮੁੱਕੇ ਜਿਹੜੀ ਬਲੇਗੀ, ਜਿਸ ਦੇ ਨਾਲ ਰਸ ਕਸ ਸੜ ਕੇ ਭਸਮ ਹੋ ਜਾਣ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਜਿਹੜੇ ਕਾਮ ਕ੍ਰੋਧ ਹੈ ਨਾ, ਇਹਨਾਂ ਦੀ ਅਗਨੀ ਬਣਾ ਕਰਕੇ, ਇਹਨਾਂ ਦੇ ਮੇਲ ਦੇ ਨਾਲ ਅਗਨੀ ਬਣਾਵਣਾ ਕਰ, ਅਰਥਾਤ ਕਾਮ ਅਤੇ ਕ੍ਰੋਧ ਦੀ ਅਗਨੀ ਦੇ ਨਾਲ। ਇਸ ਪ੍ਰਕਾਰ ਇਹ ਜਿਹੜਾ ਬਾਲਣ ਹੈ, ਇੱਛਾਵਾਂ ਰੂਪੀ, ਰਸਾ ਕਸਾ ਰੂਪੀ, ਸਵਾਦਾ ਰੂਪੀ, ਇਸ ਨੂੰ ਸਾੜਨਾ ਕਰ।
1: ਹੋਮ ਜਗ ਅਰ ਪਾਠ ਪੁਰਾਣ,
0: ਇਸੇ ਪ੍ਰਕਾਰ ਕਾਮ ਕ੍ਰੋਧ ਜੋ ਤ੍ਰਿਸ਼ਨਾ ਦਾ ਘਿਓ ਤੇ ਤੇਲ ਪਾਵੇਗਾ ਨਾ, ਇਸ ਦੇ ਨਾਲ ਬ੍ਰਹਮ ਗਿਆਨ ਦੀ ਜਿਹੜੀ ਅਗਨੀ ਉਹ ਮੱਚੇਗੀ, ਜਿਸ ਦੇ ਵਿੱਚ ਕਾਮ ਅਤੇ ਕ੍ਰੋਧ ਇਹਨਾਂ ਨੂੰ ਮੇਲ ਕਰਕੇ ਪਾ ਦੇਣਾ ਕਰ, ਇਹ ਵੀ ਸੜ ਜਾਣ, ਅਰਥਾਤ ਕਾਮ ਤੇ ਕ੍ਰੋਧ ਦੀ ਨਿਵਿਰਤੀ ਹੋ ਜਾਵੇ।
1: ਹੋਮ ਜਗ ਅਰ ਪਾਠ ਪੁਰਾਣ,
0: ਮਹਾਰਾਜ ਹੋਮ ਕੀਤੇ ਜਾਂਦੇ ਨੇ, ਜਗ ਕੀਤੇ ਜਾਂਦੇ ਨੇ, ਪੁਰਾਣਾਂ ਦੇ ਪਾਠ ਕੀਤੇ ਜਾਂਦੇ ਨੇ, ਕਿ ਉਹ ਸਫਲੇ ਨਹੀਂ ਹੁੰਦੇ, ਤੇ ਹਜ਼ੂਰ ਫਰਮਾਵੜਾ ਕਰਦੇ ਨੇ, ਭਾਈ ਇਸੇ ਨੂੰ ਹਮਨ ਸਮਝ, ਇਸੇ ਨੂੰ ਹੀ ਅਸ਼ਵਮੇਧ ਜਗ ਕਰ, ਇਸੇ ਨੂੰ ਹੀ 18 ਪੁਰਾਣਾਂ ਦਾ ਪਾਠ ਜਾਣਨਾ ਕਰ। ਜੋ ਪਰਮੇਸ਼ਰ ਜੀ ਦੇ ਹਿਰਦੇ ਨੂੰ ਭਾ ਜਾਣਾ ਹੈ, ਪਰਮੇਸ਼ਰ ਜੀ ਨੂੰ ਭਾਵੈ, ਪਰਮੇਸ਼ਰ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਨਾ, ਇਹੀ ਜਗ ਕਰਨੇ, ਇਹੋ ਪੁਰਾਣਾਂ ਦਾ ਪਾਠ ਅਤੇ ਇਹੋ ਹੀ ਹਮਨ ਹੈ। ਜੇ ਪਰਮੇਸ਼ਰ ਜੀ ਦੇ ਭਾਣੇ ਵਿੱਚ ਨਹੀਂ ਆਇਆ, ਭਾਣੇ ਨੂੰ ਮਿੱਠਾ ਕਰਕੇ ਨਹੀਂ ਮੰਨਿਆ, ਜਗ ਵੀ ਪ੍ਰਵਾਨ ਨਹੀਂ, ਹਵਨ ਵੀ ਪ੍ਰਵਾਨ ਨਹੀਂ, ਤੇ ਪੁਰਾਣਾਂ ਦਾ ਪਾਠ ਵੀ ਪੜਿਆ ਪ੍ਰਵਾਨ ਨਹੀਂ। ਪਰਮੇਸ਼ਰ ਜੀ ਦਾ ਭਾਣਾ ਮੰਨਣਾ ਤੇ ਇਸ ਦੇ ਹਿਰਦੇ ਨੂੰ ਭਾ ਜਾਣਾ, ਇਹ ਹੀ ਹੋਮ ਜਗ ਤੇ ਪੁਰਾਣਾਂ ਦਾ ਪਾਠ ਜਾਣਨਾ ਕਰ। ਜਿਹੜਾ ਭਾ ਜਾਂਦਾ ਹੈ ਉਹ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ, ਸਫਲਾ ਹੋ ਜਾਂਦਾ, ਸ਼ੋਭਨੀਕ ਹੋ ਜਾਂਦਾ ਹੈ ਜੀ, ਉਹ ਪੁੱਗ ਜਾਂਦਾ ਹੈ ਵਾਹਿਗੁਰੂ ਜੀ ਦੇ ਦਰ ਤੇ।
1: ਤਪ ਕਾਗਦ ਤੇਰਾ ਨਾਮ ਨਿਸ਼ਾਨ,
0: ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਇਸ ਪ੍ਰਕਾਰ ਜੋ ਸਤਿਗੁਰੂ ਜੀ ਦੀ ਸੇਵਾ ਕਰਨੀ ਹੈ ਨਾ, ਗੁਰ ਸੇਵਾ ਤਪਾ ਸਿਰ ਤਪਸਾਰ, ਇਹ ਸੇਵਾ ਰੂਪੀ ਤਪ ਨੂੰ ਕਾਗਜ਼ ਬਣਾ ਲੈਣਾ ਕਰ। ਤੇ ਹਜ਼ੂਰ ਫਰਮਾਉਂਦੇ ਨੇ, ਤੇਰਾ ਨਾਮ ਨਿਸ਼ਾਨ, ਜਿਹੜਾ ਤੇਰਾ ਤੇ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਜਪਣਾ, ਇਹੀ ਇਸ ਕਾਗਜ਼ ਦੇ ਉੱਪਰ ਪਰਵਾਨਾ ਲਿਖਿਆ ਹੋਇਆ ਜਾਣਨਾ ਕਰ।
1: ਲਿਖਿਆ ਇਹੋ ਨਿਧਾਨ,
0: ਤੇ ਜਿਨ੍ਹਾਂ ਨੇ ਇਸ ਪ੍ਰਕਾਰ ਤਪ ਰੂਪੀ ਕਾਗਜ਼, ਅੰਮ੍ਰਿਤ ਵੇਲੇ ਉੱਠਣਾ ਇੱਕ ਤਪ ਹੈ, ਇੱਕ ਸਾਧਨਾ ਹੈ, ਇਸ਼ਨਾਨ ਕਰਨਾ ਇੱਕ ਤਪ ਹੈ, ਇੱਕ ਸਾਧਨਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੱਠ ਯੋਗ ਦੇ ਤਪ ਛਡਾ ਕਰਕੇ ਭਗਤੀ ਯੋਗ ਦਾ ਤਪ ਕਰਾਇਆ, ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਸਿਮਰਨ ਕਰਨਾ, ਧਰਮ ਦੀ ਕਿਰਤ ਕਰਨੀ, ਇਹ ਤਪ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਇਸ ਤਪ ਨੂੰ ਕਾਗਜ਼ ਬਣਾ ਕਰਕੇ ਨਾਮ ਦਾ ਜਦੋਂ ਨਿਸ਼ਾਨ ਪਾਵੇਗਾ ਨਾ, ਜਿਨ ਕਾ ਉਹ ਲਿਖਿਆ, ਮਹਾਰਾਜ ਇਹ ਨਾਮ ਦਾ ਨਿਸ਼ਾਨ ਪ੍ਰਵਾਨਾ ਲਿਖਿਆ ਕਿਹਨਾਂ ਨੇ ਹੈ, ਮਹਾਰਾਜ ਜੀ ਬਚਨ ਕਰਨਾ ਕਰਦੇ ਨੇ, ਭਾਈ ਉਹਨਾਂ ਨੇ ਲਿਖਿਆ ਹੈ ਇਹ ਪ੍ਰਵਾਨਾ,
1: ਜਿਨ ਕੋ ਲਿਖਿਆ ਇਹੋ ਨਿਧਾਨ,
0: ਜਿਨ੍ਹਾਂ ਦੇ ਉੱਪਰ ਵਾਹਿਗੁਰੂ ਜੀ ਦੀ ਦਇਆ ਦ੍ਰਿਸ਼ਟੀ ਹੋਈ ਹੈ, ਉਹਨਾਂ ਨੇ ਨਾਮ ਜਪਣ ਰੂਪੀ ਨਾਮ ਦਾ ਖਜ਼ਾਨਾ ਤਪ ਰੂਪੀ ਕਾਗਜ਼ ਦੇ ਉੱਪਰ ਲਿਖਿਆ ਹੈ।
1: ਧਨਵੰਤ ਦਿਸਹਿ ਕਰ ਜਾਏ,
0: ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਵੈਦ ਜਿਨ੍ਹਾਂ ਨੂੰ ਤੂੰ ਰਾਜੇ ਕਹਿੰਦਾ, ਜਿਨ੍ਹਾਂ ਦੇ ਖਜ਼ਾਨੇ ਭਰੇ ਕਹਿੰਦਾ, ਭਾਈ ਧਨਾਢ ਉਹ ਨਹੀਂ। ਮਹਾਰਾਜ ਫਿਰ ਕੌਣ ਨੇ ਧਨਾਢ, ਕੌਣ ਨੇ ਧਨ ਵਾਲੇ, ਕੌਣ ਨੇ ਅਮੀਰ, ਕੌਣ ਨੇ ਰਾਜ ਭਾਗ ਦੇ ਸੰਪਦਾ ਦੇ ਮਾਲਕ? ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਸੇ ਧਨਵੰਤ, ਉਹ ਪ੍ਰਾਣੀ, ਉਹ ਪੁਰਸ਼ ਧਨ ਵਾਲੇ ਜਾਣ, ਨਾਮ ਰੂਪੀ ਦੌਲਤ ਦੇ ਸਹਿਤ ਜਾਣਨਾ ਕਰ, ਦਿਸਹਿ ਘਰ ਜਾਏ। ਜਿਹੜੇ ਇਸ ਪ੍ਰਕਾਰ ਤਪ ਰੂਪੀ ਕਾਗਜ਼ ਦੇ ਉੱਪਰ ਨਾਮ ਦਾ ਪ੍ਰਵਾਨਾ ਲਿਖ ਲੈਂਦੇ ਨੇ, ਅਰਥਾਤ ਜਿਹੜੇ ਸਦਾ ਬੰਦਗੀ ਕਰਦੇ ਨੇ, ਧਨ ਵਾਲੇ ਜਾਣ, ਅਤੇ ਉਹ ਪਰਮੇਸ਼ਰ ਜੀ ਦੇ ਘਰ ਵਿਖੇ ਜਾਂਦੇ ਨੇ, ਦਿਸਹੇ ਪਰਮੇਸ਼ਰ ਜੀ ਉਹਨਾਂ ਨੂੰ ਨਜ਼ਰੀ ਆਉਂਦਾ, ਦੀਦਾਰ ਹੁੰਦੇ ਨੇ, ਪਰਮੇਸ਼ਰ ਜੀ ਦੇ ਸਰੂਪ ਰੂਪੀ ਘਰ ਦੇ ਅੰਦਰ ਸਥਿਤੀ ਪਾਉਂਦੇ ਹਨ ਜੀ।
1: ਨਾਨਕ ਜਨਨੀ ਧਨੀ ਮਾਏ,
0: ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਭਾਈ ਐਸੇ ਜਿਹੜੇ ਤਪ ਰੂਪੀ ਕਾਗਜ਼ ਦੇ ਉੱਪਰ ਨਾਮ ਦਾ ਪ੍ਰਵਾਨਾ ਲਿਖਦੇ ਨੇ ਨਾ, ਜਨਨੀ ਉਹਨਾਂ ਦੀ ਜਿਹੜੀ ਜਨਮਦਾਤੀ ਹੈ, ਧੰਨੀ ਮਾਂ ਉਹ ਮਾਤਾ ਵੀ ਧਨਤਾ ਦੇ ਯੋਗ ਹੈ। ਤਿੰਨ ਧੰਨ ਜਣੇ ਦੀ ਮਾਂ ਉਹ ਆਏ ਸਫਲ ਸੇ, ਉਹਨਾਂ ਦਾ ਆਉਣਾ ਸਫਲ, ਉਹਨਾਂ ਦੀ ਮਾਤਾ ਵੀ ਧੰਨ ਜਿਨ੍ਹਾਂ ਨੇ ਐਸੀ ਸੰਤਾਨ ਨੂੰ ਜਨਮ ਦਿੱਤਾ ਹੈ ਜੋ ਤਪ ਰੂਪੀ ਕਾਗਜ਼ ਦੇ ਉੱਪਰ ਨਾਮ ਰੂਪੀ ਪਰਵਾਨਾ ਲਿਖਦੇ ਨੇ, ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੁਆਰਾ ਵਾਹਿਗੁਰੂ ਜੀ ਦੀ ਬੰਦਗੀ ਕਰਦੇ ਨੇ, ਜੋ ਸੇਵਾ ਰੂਪੀ ਤਪ ਕਰਦੇ ਨੇ ਤੇ ਸਿਮਰਨ ਵਾਹਿਗੁਰੂ ਜੀ ਦੇ ਭਾਣੇ ਦੇ ਅੰਦਰ ਰਹਿ ਕੇ ਕਰਦੇ ਨੇ ਤੇ ਵਾਹਿਗੁਰੂ ਜੀ ਦੇ ਮਨ ਨੂੰ ਭਾ ਜਾਂਦੇ ਨੇ, ਭਾਈ ਉਹ ਆਪ ਤੇ ਧੰਨ ਨੇ। ਇਸ ਪ੍ਰਕਾਰ ਉਹਨਾਂ ਦੀ ਮਾਤਾ ਵੀ ਧੰਨ, ਉਹਨਾਂ ਦਾ ਪਿਤਾ ਵੀ ਧੰਨ, ਉਹਨਾਂ ਦੀ ਵੰਸ਼ ਵੀ ਧੰਨ, ਉਹਨਾਂ ਦਾ ਖਾਨਦਾਨ ਵੀ ਧੰਨ, ਉਹਨਾਂ ਦੀ ਕੁੱਲ ਵੀ ਧੰਨ, ਉਹਨਾਂ ਦੇ ਨਾਨਕੇ ਵੀ ਧੰਨ, ਉਹਨਾਂ ਦੇ ਦਾਦਕੇ ਵੀ ਧੰਨ, ਉਹਨਾਂ ਦੇ ਸਹੁਰੇ ਵੀ ਧੰਨ। ਜਿਸ ਕੁੱਲ ਦੇ ਅੰਦਰ ਐਸੇ ਪਰਮੇਸ਼ਰ ਜੀ ਦੇ ਪਿਆਰੇ ਜਨਮ ਲੈਂਦੇ ਨੇ ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਤਿਸ ਦੀ ਮਾਤਾ ਨੂੰ ਵੀ ਧੰਨ ਕਹਿਣਾ ਕਰੀਏ। ਧੰਨਤਾ ਦੇ ਯੋਗ ਹੈ ਉਹ ਮਾਂ ਜਿਹੜੀ ਐਸੀ ਸੰਤਾਨ ਨੂੰ ਜਨਮ ਦਿੰਦੀ ਏ, ਜਿਹੜੀ ਸੰਤਾਨ ਵਾਹਿਗੁਰੂ ਜੀ ਦੀ ਬੰਦਗੀ ਕਰਦੀ ਹੈ, ਉਹ ਸੰਤਾਨ ਉਹ ਜੀਵ ਉਹ ਜਨ ਹੀ ਭਾਈ ਵੱਡੇ ਭਾਰੀ ਧਨਾਡ, ਉਹੀ ਉਹ ਸੱਚੇ ਸ਼ਾਹੂਕਾਰ, ਉਹੀ ਉਹ ਰਾਜੇ ਜਾਨਣਾ ਕਰ ਜਿਹੜੇ ਨਾਮ ਨੂੰ ਜਪਦੇ ਨੇ। ਜਿਸ ਨਾਮ ਰਿਦੈ ਸੋਈ ਵੱਡ ਰਾਜਾ, ਜਿਸ ਨਾਮ ਰਿਦੈ ਤਿਸ ਪੂਰੇ ਕਾਜਾ, ਉਸਦੇ ਸਾਰੇ ਕੰਮ ਪੂਰੇ ਹੋ ਜਾਂਦੇ ਨੇ ਤੇ ਵੱਡਾ ਰਾਜਾ ਉਹੀ ਹੋਈ ਹੈ ਜਿਹੜਾ ਹਰ ਵੇਲੇ ਜਪਦਾ ਹੈ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਇਹ ਦੋਵੇਂ ਸ਼ਬਦ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਰਾਏ ਭੋਈ ਦੀ ਤਲਵੰਡੀ ਅੱਜ ਕੱਲ੍ਹ ਨਨਕਾਣਾ ਸਾਹਿਬ ਵਿਖੇ ਆਪਣੇ ਹੀ ਗ੍ਰਹਿ ਵਿਖੇ ਹਰਦਾਸ ਵੈਦ ਨੂੰ ਉਪਦੇਸ਼ ਦਿੰਦਿਆਂ ਹੋਇਆਂ ਉਚਾਰਨ ਕੀਤੇ ਨੇ। ਗਰੀਬ ਨਿਵਾਜ ਸਤਿਗੁਰਾਂ ਦੇ ਚਰਣਾਂ ਵਿਖੇ ਅਰਜੋਈ ਕਰੀਏ, ਮਹਾਰਾਜ ਜੋ ਗੂੜ ਸਿਧਾਂਤ ਡੂੰਘਾ ਰਹੱਸ ਗਹਿਰੇ ਅਰਥ ਆਪ ਜੀ ਨੇ ਆਪਣੇ ਇਹਨਾਂ ਸ਼ਬਦਾਂ ਦੇ ਅੰਦਰ ਰੱਖੇ ਨੇ ਨਾ, ਮਹਾਰਾਜ ਕਿਰਪਾਲਤਾ ਕਰਕੇ ਉਹਨਾਂ ਰਹੱਸਾਂ ਦਾ ਭਾਵ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਮਹਾਰਾਜ ਗੁਰਬਾਣੀ ਗੁਰ ਸ਼ਬਦਾਂ ਦੇ ਭਾਵ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਸਿਮਰਨ ਦੀ ਪਰਪਕਤਾ ਬਖਸ਼ਿਸ਼ ਕਰਕੇ ਨਾਨਕ ਨਦਰੀ ਨਤਰ ਨਿਹਾਲ ਸਾਡੇ ਤਾਈਂ ਵੀ ਕਰ ਦੇਣਾ ਕਰੋ ਜੀ। ਸੱਚੇ ਸਾਹਿਬ ਜੀ ਕਿਰਪਾਲਤਾ ਕਰਕੇ ਬੇਨਤੀਆਂ ਪ੍ਰਵਾਨ ਕਰੋ ਜੀ, ਹੋਈਆਂ ਭੁੱਲਾਂ ਚੁੱਕਾਂ ਦੀ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਸਤਿਗੁਰੂ ਜੀ ਦੀ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ, ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ

Sat Guru Dev.

ಚಂದ್ರ ಚಂದ್ರ ಚಾತು

आज दिन तक

ಪರ್ಯಾಯ ಕರ್ಮ

ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਾਵਨ ਸਥਾਨ ਦੀ ਹਾਜ਼ਰੀਆਂ ਭਰਦੇ ਗੁਰੂ ਕੀਆਂ ਸੰਗਤਾਂ ਵੱਲੋਂ ਗੁਰਬਾਣੀ ਦੇ ਸ਼ਬਦ ਕੀਰਤਨ ਸਤਿਕਾਰ ਕਰਦੇ ਹੋਏ ਬੇਨਤੀ ਮੈਂ ਅਰਦਾਸ ਕਰਾਈਏ ਪਾਤਸ਼ਾਹ ਸਤਿਗੁਰੂ ਆਪ ਨਾਮ ਜਾਣੇ ਜਨ ਸਤਿਗੁਰੂ ਜੀ ਕਿਰਪਾ ਕਰਨੀ ਰਹਿਮਤ ਬਖਸ਼ਿਸ਼ ਕਰਨੀ ਦੇਹ ਰੁਕਤਾ ਦੇ ਨਾਮ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਜੀ ਕਾਰਜ ਯਾਤਰਾ ਸਭ

ਭੇਨ ਚਾਰੀ ਕੀ ਗੇਤ ਨਾਮ ਕੈ ਮਹੰਤ ਲਹੀਅਤ ਹੈ। ਮਾਧਵ ਭਵਰ ਟਿਰ ਗੋ ਕਨਹਿਆ ਨਾਮ, ਕੰਸ ਕੋ ਬਧਿਆ ਜਮ ਦੂਤ ਕਹੀਅਤ ਹੈ। ਮੂਰ ਰੋੜ ਪੀਟਤ ਨ ਗੂੜਤਾ ਕੋ ਭੇਦ ਪਾਵੈ, ਪੂਜਤ ਨ ਤਾਹੇ ਜਾਗੇ ਰਾਖੇ ਰਹੀਅਤ ਹੈ। ਵਿਸ਼ਵਪਾਲ ਜਗਤ ਕਾਲ ਦੀਨ ਦਿਆਲ ਬੈਰੀ ਸਾਲ, ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ। ਯੋਗੀ ਜਟਾ ਧਾਰੀ ਸਤੀ ਸਾਚੇ ਬੜੇ ਬ੍ਰਹਮਚਾਰੀ, ਧਿਆਨ ਕਾਜ

ਐਨ ਉਡਤ ਕਿਤੇ ਜਲ ਮੈਂ ਰਹਤ ਕਿਤੇ ਗਿਆਨ ਕੇ ਵਿਹੀਨ ਜਗ ਜਾਰੇ ਮਰਤ ਹੈ। ਸੋਧ ਹਰੇ ਦੇਵਤਾ ਵਿਰੋਧ ਹਰੇ ਦਾਨੋ ਬਡੇ ਬੋਧ ਹਰੇ ਬੋਧਕ ਪ੍ਰਬੋਧ ਹਰੇ ਚਾ ਜਾਪਸੀ ਘਸ ਹਰੇ ਚੰਦਨ ਲਗਾਏ ਹਰੇ ਛੁਆ ਚਾਰ ਪੂਜ ਹਰੇ ਪਾਹਨ ਚੜਾਏ ਹਰੇ ਲਾਪਸੀ ਗਾ ਹਰੇ ਗੁਰਨ ਮਨਾਏ ਹਰੇ ਮੜੀ ਮੱਟ ਲੀਪ ਹਰੇ ਵਿਤਨ ਲਗਾਏ ਹਰੇ ਛਾਪਸੀ ਗਾਏ ਹਰੇ ਗੰਧਰਵ ਬਜਾ।

ਕਿਤੇ ਸਸ ਰਾਸੀ, ਕਿਤੇ ਸੂਰਜ ਪ੍ਰਕਾਸ਼, ਕਿਤੇ ਮੁੰਡਿਆ ਉਹਦਾ ਸੰਯੋਗ ਦੁਆਰ ਦਹੀ ਅਤੇ ਹੈ, ਕਿਤੇ ਮਹਾਦੀਨ, ਕਿਤੇ ਬਿਆਸ ਤੇ ਪ੍ਰਵੀਨ, ਕਿਤੇ ਘੁਮੇਰ ਕੁਲੀਨ, ਕਿਤੇ ਜਛ ਕਹੀ ਅਤੇ ਹੈ, ਕਰਦੇ ਹੈ ਵਿਚਾਰ ਪੈਣਾ ਪੂਰਨ ਕੋ ਪਾਵੈ ਪਾਰ, ਤਾਹੀ ਤੇ ਅਪਾਰ ਨਿਰਧਾਰ ਲਹੀ ਅਤੇ ਹੈ, ਪੂਰਨ ਅਵਤਾਰ ਨਿਰਧਾਰ ਹੈ ਨਾ ਪਾਰਾਵਾਰ, ਪਾਈਏ ਨਾ ਪਾਰ ਪੈ ਪਾਰ ਕੈ ਵਖਾਨੀ ਹੈ, ਅਦਵੈ ਬਿਨਾਸੀ ਪਰਮ ਪੂਰਨ ਪ੍ਰਕਾਸ਼ੀ ਮਹਾਰੂਪ ਹੂੰ ਗਹਿਰਾਸੀ ਹੈ ਨਾਸੀ ਕੈ ਗਮਾਨੀ ਹੈ, ਜੰਤਰ ਹੂੰ ਨਾ ਜਾ ਜਾ ਕੇ ਬਾਪ ਹੂੰ ਨਾ ਮਾਇਤਾ ਕੀ, ਪੂਰਨ ਪ੍ਰਭਾਗ ਸੋ ਛਟਾ ਕੈ ਅਨ ਮਾਨੀ ਹੈ, ਤੇਜ ਹੂੰ ਕੋ ਤੰਤਰ ਹੈ ਕੇ ਰਾਜਸੀ ਕੋ ਜੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਨਿਜੰਤਰ ਕੈ ਗਜਾਨੀ ਹੈ, ਤੇਜ ਹੂੰ ਕੋ ਤਰ ਹੈ ਕੇ ਰਾਜਸੀ ਕੋ ਸਰ ਹੈ ਕੇ ਸ਼ੁੱਧਤਾ ਕੋ ਘਰ ਹੈ ਕੇ ਸਿੱਧਤਾ ਕਿਸਾਰ ਹੈ, ਕਾਮਨਾ ਕੀ ਖਾਨ ਹੈ ਕੇ ਸਾਧਨਾ ਕਿਸਾਨ ਹੈ, ਬੇਰਖਤਤਾ ਕੀ ਬਾਨ ਹੈ ਕੇ ਬੁੱਧ ਕੋ ਉਦਾਰ ਹੈ, ਸੁੰਦਰ ਸਰੂਪ ਹੈ ਕੇ ਭੂਪਨ ਕੋ ਭੂਪ ਹੈ ਕੇ ਰੂਪ ਹੂੰ ਕੋ ਰੂਪ ਹੈ ਕੋ ਮਤ ਕੋ ਪ੍ਰਹਾਰ ਹੈ, ਦੀਨਾਂ ਕੋ ਦਾਤਾ ਹੈ ਗਨੀ ਮਨ ਕੋ ਗਾਰਕ ਹੈ, ਸਾਧਨ ਕੋ ਰੱਖਕ ਹੈ ਗੁਣਨ ਕੋ ਉਪਹਾਰ ਹੈ, ਸਿੱਧ ਕੋ ਸਰੂਪ ਹੈ ਕੇ ਬੁੱਧ ਕੋ ਵਿਭੂਤ ਹੈ ਕੇ ਕ੍ਰੋਧ ਕੋ ਅਭੂਤ ਹੈ ਕੇ ਆਸ਼ਾ ਵਿਨਾਸੀ ਹੈ, ਕਾਮ ਕੁਨਿੰਦਾ ਹੈ ਕੇ ਖੁਦ ਕੋ ਦੇਹੰਦਾ ਹੈ ਗਨੀ ਮਨ ਗਰਿੰਦਾ ਹੈ ਕੇ ਤੇਜ ਕੋ ਪ੍ਰਕਾਸ਼ੀ ਹੈ, ਕਾਲ ਹੂੰ ਕੇ ਕਾਲ ਹੈ ਕੇ ਸਤਰਣ ਕੇ ਸਾਲ ਹੈ ਕੇ ਮਿੱਤਰਣ ਕੋ ਪੁਖਤ ਹੈ ਕੇ ਬ੍ਰਿਧਤਾ ਕੀ ਵਾਸੀ ਹੈ, ਯੋਗ ਹੂ ਕੋ ਜੰਤਰ ਹੈ ਕੇ ਤੇਜ ਹੂੰ ਕੋ ਤੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਕੇ ਪੂਰਨ ਪ੍ਰਕਾਸ਼ੀ ਹੈ, ਰੂਪ ਕੋ ਨਿਵਾਸ ਹੈ ਕੇ ਬੁੱਧ ਕੋ ਪ੍ਰਕਾਸ਼ ਹੈ ਕੇ ਸਿੱਧਤਾ ਕੋ ਵਾਸ ਹੈ ਕੇ ਬੁੱਧ ਹੂੰ ਕੋ ਘਰ ਹੈ, ਦੇਵਨ ਕੋ ਦੇਵ ਹੈ ਨਿਰੰਜਨ ਅਭੇਵ ਹੈ, ਦੇਵਨ ਕੋ ਦੇਵ ਹੈ ਕੇ ਸ਼ੁੱਧਤਾ ਕੋ ਸਰ ਹੈ, ਜਾਨ ਕੋ ਬਚਿਆ ਹੈ ਮਾਨ ਕੋ ਦਿਵਈਆ ਹੈ, ਜਮਜਾਲ ਕੋ ਕਟਿਆ ਹੈ ਕੇ ਕਾਮਨਾ ਕੋ ਕਰ ਹੈ, ਤੇਜ ਕੋ ਪ੍ਰਚੰਡ ਹੈ ਅਖੰਡਨ ਕੋ ਖੰਡ ਹੈ, ਮਹੀਪਨ ਕੋ ਮੰਡ ਹੈ ਕੇ ਇਸਤਰੀ ਹੈ ਨਾ ਨਰ ਹੈ, ਵਿਸ਼ਵ ਕੋ ਵਰਣ ਹੈ ਕੇ ਅਵਦਾ ਕੋ ਹਰਣ ਹੈ ਕੇ ਸੁਖ ਕੋ ਕਰਨ।

जह तह प्रफुल्ल सुंदर सुजान बन तन महीप जल थल महान जह तह प्रसूह।

ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜੀਆਂ ਦੀ ਪਾਵਨ ਪਵਿੱਤਰ ਹਾਜੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ

ਵੜ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਉਹ ਇਸ ਤਰ੍ਹਾਂ ਹੈ। ਸਾਹਿਬੇ ਕਮਾਲ ਸਰਬੰਸਦਾਨੀ ਸਤਿਗੁਰੂ ਅੰਮ੍ਰਿਤ ਕੇ ਦਾਤੇ ਚੋਜੀ ਪ੍ਰੀਤਮ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਇਸ ਪਾਵਨ ਧਰਤੀ 'ਤੇ ਵਿਰਾਜਮਾਨ ਹੋ ਕਰਕੇ ਸੰਗਤਾਂ ਨੂੰ ਬਚਨ ਕਰਨਾ ਕੀਤਾ ਕਿ ਖਾਲਸਾ ਜੀਓ ਪੰਚਮੀ ਵਾਲੀ ਰਾਤ ਪੰਚਮੀ ਵਾਲੇ ਦਿਨ ਅਸਾਂ ਨੇ ਪ੍ਰਭਪੁਰ ਪਿਆਨਾ ਕਰਨਾ ਹੈ, ਜੋਤੀ ਜੋਤ ਸਮਾ ਜਾਣਾ ਹੈ। ਅਤੇ ਫਿਰ ਪਾਤਸ਼ਾਹ ਜੀ ਵਾਰ ਵਾਰ ਇਹੀ ਕਹਿੰਦੇ ਕਿ ਖਾਲਸਾ ਜੀਓ ਖੁੱਲ੍ਹੇ ਲੰਗਰ ਚਲਾਓ, ਖੁੱਲ੍ਹੀਆਂ ਦੇਗਾਂ ਵਰਤਾਓ, ਜਿਹੜਾ ਵੀ ਆ ਰਿਹਾ ਨਾ ਲੋੜਵੰਦ ਉਹਨਾਂ ਨੂੰ ਵਧੀਆ ਉਹਨਾਂ ਦੀ ਸੇਵਾ ਕੀਤੀ ਜਾਵੇ, ਪ੍ਰਸ਼ਾਦਾ ਪਾਣੀ ਦੇ ਨਾਲ ਉਹਨਾਂ ਦੀ ਟਹਿਲ ਕੀਤੀ ਜਾਵੇ। ਇਹ ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ। ਨਾਲ ਸੰਗਤਾਂ ਵਿਰਾਗ ਕਰਦੀਆਂ ਵਾਰ ਵਾਰ ਬੇਨਤੀਆਂ ਕਰਦੀਆਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਸਾਡਾ ਕੌਣ ਵਾਲੀ ਹੋਵੇਗਾ, ਆਪ ਜੀ ਜੋ ਪੰਥ ਦੇ ਵਾਲੀ ਹੋ ਅਤੇ ਹੁਣ ਆਪ ਜੀ ਕਿਹਨੂੰ ਸਾਡੀ ਬਾਂਹ ਪਕੜਾ ਕੇ ਜਾ ਰਹੇ ਹੋ। ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ ਸੀ ਜੋ ਸਾਧ ਸੰਗਤ ਜੀ ਸਾਡੀ ਜੋ ਪੁਰਾਤਨ ਸਾਖੀ ਜਿਹੜੀ ਹੈ ਜੋ ਹਰ ਸਾਲ ਪੰਚਮੀ ਵਾਲੇ ਦਿਨ ਇਸ ਗੁਰਪੁਰਬ ਨੂੰ ਇਹ ਸਾਖੀ ਸੰਗਤਾਂ ਨੂੰ ਸਰਵਣ ਕਰਾਈ ਜਾਂਦੀ ਹੈ, ਉਹਦੇ ਜੋ ਬੋਲ ਬੜੇ ਪਿਆਰੇ ਹਨ। ਮਹਾਰਾਜ ਨੇ ਬਚਨ ਕੀਤਾ ਕਿ ਖਾਲਸਾ ਜੀਓ ਅਸੀਂ ਪਹਿਲਾਂ ਹੀ ਗੰਢ ਪਾਈ ਹੈ, ਪਹਿਲਾਂ ਹੀ ਖਾਲਸੇ ਨੂੰ ਅਕਾਲ ਪੁਰਖ ਪਰਮਾਤਮਾ ਦੇ ਲੜ ਲਾਉਣਾ ਕੀਤਾ, ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜਨਾ ਕੀਤਾ। ਅਤੇ ਨਾਲ ਮਹਾਰਾਜ ਜੀ ਨੇ ਬਚਨ ਕੀਤਾ ਕਿ ਆਪ ਜੀ ਬਾਣੀ ਦਾ ਅਭਿਆਸ ਕਰਨਾ ਕਰੋ, ਬਾਣੀ ਦਾ ਪਠਨ ਪਾਠਨ ਕਰਨਾ ਕਰੋ। ਪਹਿਲਾਂ ਹੀ ਸਤਿਗੁਰੂ ਮਹਾਰਾਜ ਨੇ ਕਹਿ ਦਿੱਤਾ ਨਾ ਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਕਿ ਬਾਣੀ ਹੀ ਗੁਰੂ ਹੈ ਅਤੇ ਗੁਰਬਾਣੀ ਜੋ ਹੈ ਅਤੇ ਗੁਰਬਾਣੀ ਨੂੰ ਗੁਰੂ ਮੰਨਣਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰੂ ਮੰਨਣਾ ਹੈ। ਦਸਾਂ ਪਾਤਸ਼ਾਹੀਆਂ ਜੀ ਦੇ ਗੁਰਪੁਰਬ ਕਰਦੇ ਰਹਿਣੇ ਹਨ। ਅਤੇ ਇੱਥੇ ਮਹਾਰਾਜ ਜੀ ਨੇ ਜੋ ਇੱਥੇ ਜੋ ਕਵੀਰਾਜ ਜੀ ਨੇ ਇਤਿਹਾਸ ਲਿਖਣਾ ਕੀਤਾ ਉਹਦੇ ਵਿੱਚ ਉਹਨਾਂ ਨੇ ਸਪਸ਼ਟ ਬਚਨ ਕੀਤਾ। ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਖਾਲਸਾ ਜੀਓ ਦਸਾਂ ਪਾਤਸ਼ਾਹੀਆਂ ਜੀ ਦਾ ਇਤਿਹਾਸ ਆਪ ਜੀ ਸਰਵਣ ਕਰਨਾ ਕਰੋ, ਬਾਣੀ ਦਾ ਵੱਧ ਤੋਂ ਵੱਧ ਅਭਿਆਸ ਕਰਨਾ ਹੈ, ਨਾਲ ਸ਼ਸਤਰਾਂ ਦਾ ਵੀ ਅਭਿਆਸ ਕਰਨਾ, ਕਦੇ ਵੈਰੀ ਦਲ ਚੜ ਕਰਕੇ ਆ ਜਾਵੇ ਅਤੇ ਉਹਨਾਂ ਨੂੰ ਫਿਰ ਚੰਗੀ ਤਰ੍ਹਾਂ ਝਾੜ ਕਰਕੇ ਭੇਜਣਾ, ਝਟਕਾ ਕਰਕੇ ਭੇਜਣਾ ਹੈ। ਇਤਿਹਾਸਕ ਸਤਿਗੁਰੂ ਮਹਾਰਾਜ ਜੀ ਨੇ ਬੇਅੰਤ ਸਾਰੇ ਬਚਨ ਜਿਹੜੇ ਹਨ ਇਸ ਧਰਤੀ 'ਤੇ ਗੁਰੂ ਕੇ ਖਾਲਸੇ ਨੂੰ ਕਰਨੇ ਕੀਤੇ ਹਨ। ਹੁਣ ਸਾਧ ਸੰਗਤ ਜੀ ਮੈਂ ਇੱਕ ਬੇਨਤੀ ਕਰਾਂ, ਦੇਖੋ ਕਿ ਇੱਕ ਆਮ ਇੱਕ ਰਵਾਇਤ ਹੈ, ਕਈ ਗੁਰਮੁਖ ਪਿਆਰੇ ਉਹ ਦੱਸਦੇ ਹਨ ਕਿ ਇਹ ਜੋ 52 ਬਚਨ ਜਿਹੜੇ ਹਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਧਰਤੀ 'ਤੇ ਕਰਨੇ ਕੀਤੇ। ਅਤੇ ਯਾਦ ਰੱਖਣਾ ਕਰੋ ਸਾਧ ਸੰਗਤ ਜੀ, ਉਹ 52 ਬਚਨ ਜਿਹੜੇ ਕਦੇ ਆਪ ਜੀ ਨੂੰ ਸਮਾਂ ਲੱਗੇ ਅਤੇ ਉਹਨੂੰ ਇੱਕ ਵਾਰੀ ਜ਼ਰੂਰ ਪੜ੍ਹ ਲੈਣਾ ਚਾਹੀਦਾ, ਜ਼ਰੂਰ ਉਹਦੀ ਵਿਚਾਰ ਕਰਨੀ ਚਾਹੀਦੀ ਹੈ। ਉਹ 52 ਬਚਨ ਸਾਧ ਸੰਗਤ ਜੀ ਉਹ ਸਾਨੂੰ ਜੀਵਨ ਦੀ ਜੁਗਤ ਸਿਖਾਉਂਦੇ ਹਨ। ਉਹਦੇ ਵਿੱਚ ਇੱਕ ਇੱਕ ਬਚਨ ਦੇ ਪਿੱਛੇ ਜੇ ਆਪਾਂ ਵਿਆਖਿਆ ਕਰਾਂਗੇ ਨਾ ਪਿਆਰਿਓ, ਦੇਖੋ ਉਹ ਬਚਨ ਅੱਧੀ ਅੱਧੀ ਪੰਕਤੀ ਦਾ ਇੱਕ ਇੱਕ ਬਚਨ ਆਉਂਦਾ ਕਿ ਆਹ ਬਚਨ ਹੈ, ਲੇਕਿਨ ਉਹਦੀ ਵਿਆਖਿਆ ਕੀਤੀ ਜਾਵੇ ਕਈ ਘੰਟੇ ਉਹਦੀ ਵਿਆਖਿਆ ਨੂੰ ਲੱਗ ਸਕਦੇ ਹਨ। ਸੋ ਇੱਕ ਇੱਕ ਬਚਨ ਜਿਹੜਾ ਉਹ ਧਿਆਨ ਦੇਣ ਵਾਲਾ ਕਮਾਉਣ ਵਾਲਾ ਬਚਨ ਹੈ, ਇੱਕ ਵਾਰੀ ਉਹ ਵੀ ਪੜ੍ਹ ਲੈਣਾ ਚਾਹੀਦਾ, ਵਿਚਾਰ ਕਰਨੀ ਚਾਹੀਦੀ ਹੈ। ਸਤਿਗੁਰੂ ਮਹਾਰਾਜ ਜੀ ਨੇ ਜੋ ਸਿੱਖਿਆ ਦੀਖਿਆ ਦਿੱਤੀ ਖਾਲਸੇ ਨੂੰ, ਕਿਉਂਕਿ ਮਹਾਰਾਜ ਜੀ ਹੁਣ ਖਾਲਸੇ ਨੂੰ ਸੰਪੂਰਨਤਾ ਦਿੱਤੀ ਹੈ, ਆਰੰਭਤਾ ਜੋ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਅਤੇ ਇਸ ਪੰਥ ਨੂੰ ਸੰਪੂਰਨਤਾ ਦੇ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਜੁਗੋ ਜੁਗ ਅਟਲ ਗੁਰੂ ਬਣਾਉਣਾ, ਅਤੇ ਉਸ ਤੋਂ ਬਾਅਦ ਸਰੀਰ ਦੀ ਜੋ ਬਾਰੀ ਜਿਹੜੀ ਹੈ ਸਥੂਲ ਦੀ ਬਾਗ ਡੋਰਤਾ ਜੋ ਹੈ ਉਹ ਪੰਜਾਂ ਨੂੰ ਦੇਣੀ ਹੈ। ਅਤੇ ਪੰਜ ਵੀ ਦੇਖੋ ਇਹ ਇਸ ਤਰ੍ਹਾਂ ਹਨ ਜੋ ਮਹਾਰਾਜ ਨੇ ਬਚਨ ਕੀਤਾ,
ਇਹਦਾ ਇਹ ਮਤਲਬ ਨਹੀਂ ਕਿ ਬਸ ਕਿ ਭਾਈ ਪੰਜ ਪਿਆਰਿਆਂ ਦੀ ਜਿਨ੍ਹਾਂ ਦੀ ਸਥਾਪਨਾ ਗੁਰੂ ਮਹਾਰਾਜ ਜੀ ਨੇ ਕਰਨੀ ਕੀਤੀ, ਇੱਕ ਤਾਂ ਉਹ ਪੰਜ ਪਿਆਰੇ ਹਨ ਜਿਨ੍ਹਾਂ ਨੂੰ ਆਪਾਂ ਰੋਜ਼ ਅਰਦਾਸ ਦੇ ਵਿੱਚ ਯਾਦ ਕਰਦੇ ਹਾਂ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਆਦਿਕ ਜਿਨ੍ਹਾਂ ਨੇ ਸੀਸ ਦੇਣਾ ਕੀਤਾ। ਉਹ ਤੋਂ ਬਾਅਦ ਮਹਾਰਾਜ ਜੀ ਨੇ ਕਿਹਾ ਕਿਉਂਕਿ ਬਾਹਰੀ ਤੌਰ 'ਤੇ ਪਿਆਰਿਓ ਦੇਖੋ ਧਾਰਮਿਕ ਜੋ ਵੀ ਹੈ ਸਾਡਾ ਫੈਸਲਾ ਲੈਣਾ, ਭਾਵ ਕਿ ਧਰਮ ਦੇ ਜਗਤ ਦੇ ਵਿੱਚ ਜੋ ਵੀ ਸਿੱਖਿਆ ਦੀਖਿਆ ਲੈਣੀ ਹੈ ਉਹ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚੋਂ ਅਤੇ ਨਾਲ ਸਹਾਇਕ ਗ੍ਰੰਥ ਜਿਹੜੇ ਹਨ ਸ਼੍ਰੀ

ਸ਼ਬਦ ਬਚਨ ਕਰਨਾ ਪੰਥ ਦੀ ਬਾਗਡੋਰ ਜਿਹੜੀ ਹੈ, ਕਿਉਂਕਿ ਪੰਥ ਜੀਵਤ ਹੈ ਤੇ ਜੀਵਤ ਜਿਹੜੇ ਵਿਅਕਤੀ ਜਿਹੜੇ ਹਨ ਉਹੀ ਪਿਆਰਿਓ ਬਾਹਰੀ ਤੌਰ ਤੇ ਰਾਜਸੀ ਤੌਰ ਤੇ ਸੰਸਾਰਿਕ ਰੂਪ ਦੇ ਵਿੱਚ ਉਹੀ ਤਾਂ ਬਾਗਡੋਰ ਸੰਭਾਲ ਸਕਦੇ। ਉਹਦੇ ਲਈ ਮਹਾਰਾਜ ਜੀ ਨੇ ਬੜਾ ਪਿਆਰਾ ਬਚਨ ਕੀਤਾ ਜੋ ਆਪ ਨੇ ਕੱਲ ਸਰਵਣ ਕੀਤਾ ਕਿ ਕਿੱਥੇ ਕੋਈ ਕੰਮ ਅਟਕ ਜਾਵੇ ਅੜਖੜ ਜਾਵੇ ਤੇ ਉਸ ਵੇਲੇ ਸੰਗਤਾਂ ਦੇ ਵਿੱਚੋਂ ਚੋਣਵੇ ਪੰਚ ਜਿਹੜੇ ਹਨ ਭਾਵ ਕਿ ਸਤਿਕਾਰ ਯੋਗ ਉੱਚਾ ਸੁੱਚਾ ਜਿਨ੍ਹਾਂ ਦਾ ਜੀਵਨ ਬਾਣੀ ਬਾਣੇ ਦੇ ਜਿਹੜੇ ਧਾਰਨੀ ਹਨ ਬਹੁਤ ਚੜ੍ਹਦੀ ਕਲਾ ਵਾਲਾ ਜੀਵਨ ਜਿਨ੍ਹਾਂ ਦਾ ਹੈ ਉਹਨਾਂ ਦੀ ਪੰਜਾਂ ਦੀ ਚੋਣ ਕਰੋ। ਉਹ ਪੰਚ ਤੇ ਪੰਜ ਹੋਣੇ ਚਾਹੀਦੇ, ਮਤਲਬ ਸਤਿਕਾਰ ਯੋਗ। ਜਿਸ ਤਰ੍ਹਾਂ ਪਾਤਸ਼ਾਹ ਜੀ ਨੇ ਕਿਹਾ ਪੰਚ ਪ੍ਰਵਾਨ ਪੰਚ ਪ੍ਰਧਾਨ, ਉਹ ਪੰਚ ਉਹ ਮੁਖੀ ਹੋਣੇ ਚਾਹੀਦੇ ਤੇ ਨਾਲ ਉਹਨਾਂ ਦੀ ਗਿਣਤੀ ਜਿਹੜੀ ਹੈ ਪੰਜਾਂ ਦੀ ਹੋਣੀ ਚਾਹੀਦੀ ਹੈ। ਗਿਣਤੀ ਵਿੱਚ ਪੰਜ ਉਹ ਜੋ ਫਿਰ ਅਗਵਾਈ ਕਰਦੇ, ਉਹ ਜੋ ਕੋਈ ਫੈਸਲਾ ਲੈਣਗੇ ਉਹਨੂੰ ਪੰਥ ਨੇ ਪ੍ਰਵਾਨ ਕਰਨਾ ਹੈ। ਇੰਜ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ ਤੇ ਆਪ ਪਾਤਸ਼ਾਹ ਜੀ ਕਹਿੰਦੇ ਖਾਲਸਾ ਜੀ ਉਹ ਮਾਤਮ ਨਹੀਂ ਬਣਾਉਣਾ ਹੈ ਤੇ ਇਹ ਤਾਂ ਤੁਸੀਂ ਆਨੰਦ ਮਨਾਉਣਾ ਕਰੋ, ਖੇੜੇ ਕਰਨਾ ਕਰੋ। ਹੁਣ ਪੰਚਮੀ ਵਾਲੀ ਰਾਤ ਗੁਰੂ ਮਹਾਰਾਜ ਜੀ ਨੇ ਬਚਨ ਕਰਕੇ ਬਹੁਤ ਸਾਰੇ ਦੀਏ ਭਾਵ ਕੇ ਦੀਪਮਾਲਾ ਕਰਨੀ ਕੀਤੀ। ਸਿੰਘਾਂ ਨੂੰ ਕਿਹਾ ਜੀ ਮਸ਼ਾਲਾਂ ਜਗਾਓ, ਬਹੁਤ ਪ੍ਰਕਾਸ਼ ਕਰਨਾ ਕਰੋ, ਇਹ ਸਾਰਾ ਇਲਾਕਾ ਜਿੱਥੇ ਆਪ ਜੀ ਵਿਰਾਜਮਾਨ ਹੋ ਬੈਠੇ ਹੋਏ ਹੋ ਮਸਾਲਾਂ ਦੇ ਨਾਲ ਪਿਆਰਿਓ ਜਗਮਗਾ ਗਿਆ। ਸਤਿਗੁਰੂ ਮਹਾਰਾਜ ਜੀ ਦਾ ਸਰੀਰ ਜਿਹੜਾ ਹੈ ਅਸਥੂਲ ਤੋਂ ਇੱਕਦਮ ਸੂਖਸ਼ਮ ਹੋ ਗਿਆ ਹੈ, ਨਜ਼ਰ ਆ ਰਿਹਾ, ਪ੍ਰਤੀਬਿੰਬ ਨਜ਼ਰ ਆ ਰਿਹਾ, ਅਕਸ ਨਜ਼ਰ ਆ ਰਿਹਾ, ਲੇਕਿਨ ਸਪਰਸ਼ ਕਰਦੇ ਤੇ ਮਹਾਰਾਜ ਜੀ ਦੇ ਤੇ ਹੱਥ ਪੈਰ ਪੰਜ ਤੱਤਾਂ ਦਾ ਜਿਸ ਤਰ੍ਹਾਂ ਆਪਾਂ ਸਰੀਰ ਨੂੰ ਸਪਰਸ਼ ਕਰਦੇ ਹਾਂ ਉਸ ਤਰ੍ਹਾਂ ਮਹਾਰਾਜ ਜੀ ਦਾ ਪਿਆਰਿਓ ਸਰੀਰ ਸਪਰਸ਼ ਦੇ ਵਿੱਚ ਨਹੀਂ ਆ ਰਿਹਾ, ਅਲੋਪ ਹੋ ਰਿਹਾ ਹੈ, ਅਦ੍ਰਿਸ਼ ਹੋ ਰਿਹਾ ਹੈ। ਉਹ ਤੋਂ ਬਾਅਦ ਮਹਾਰਾਜ ਜੀ ਨੇ ਜਿਸ ਅਸਥਾਨ ਤੇ ਆਪ ਜੀ ਵਿਰਾਜਮਾਨ ਹੋ, ਜੋ ਸਿੰਘਾਸਨ ਵਾਲਾ ਅਸਥਾਨ ਆ, ਜਿਨ੍ਹਾਂ ਨੂੰ ਆਪਾਂ ਅੰਗੀਠਾ ਸਾਹਿਬ ਆਦਿਕ ਵੀ ਜੋ ਬਚਨ ਕਰਦੇ ਹਾਂ ਸਤਿਕਾਰ ਦੇ ਨਾਲ, ਇੱਥੇ ਮਹਾਰਾਜ ਜੀ ਨੇ ਕਿਹਾ ਸੀ ਕਿ ਇਹ ਸਾਰਾ ਜਿਹੜਾ ਭਾਈ ਇੱਥੇ ਚੁਗਿੜਦੇ, ਇਹ ਸਾਰਾ ਅਸਥਾਨ ਜਿੱਥੇ ਆਪ ਜੀ ਵਿਰਾਜਮਾਨ ਹੋ, ਮਹਾਰਾਜ ਨੇ ਬਚਨ ਕੀਤਾ ਕਨਾਤ ਦੇ ਨਾਲ, ਕੱਪੜੇ ਦੀ ਕਨਾਤ ਜਿਹੜੀ ਹੈ ਉਹਦੇ ਨਾਲ ਇਹਨੂੰ ਤਾਣ ਦਿੱਤਾ ਜਾਵੇ, ਪਰਦਾ ਕੀਤਾ ਜਾਵੇ। ਇਹ ਕਨਾਤ ਜਿਹੜੀ ਪਿਆਰਿਓ ਜਿਸ ਤਰ੍ਹਾਂ ਕੰਧਾਂ ਹੁੰਦੀਆਂ ਤੇ ਕੰਧੇ ਕੰਧ ਜੇ ਬਣਾਈ ਜਾਵੇ ਤੇ ਪੱਕੀ ਤੌਰ ਤੇ ਆਪਾਂ ਕੰਧ ਬਣਾਉਂਦੇ ਹਾਂ ਤੇ ਆਰਜ਼ੀ ਤੌਰ ਤੇ ਪਿਆਰਿਓ ਪਰਦਾ ਕਰਨਾ ਹੋਵੇ, ਕੰਧ ਕਰਨੀ ਹੋਵੇ ਕੱਪੜੇ ਦੀ, ਆਪਾਂ ਕੰਧ ਕਰਦੇ ਹਾਂ ਉਹਨੂੰ ਕਨਾਤ ਬੋਲਦੇ। ਇਹ ਕਨਾਤਾਂ ਵੀ 7-8 ਫਿੱਟ ਦੀਆਂ, ਕਈ ਵਾਰੀ 10-10 ਫਿੱਟ ਦੀਆਂ ਵੀ ਕਨਾਤਾਂ ਆਪਾਂ ਵੇਖ ਸਕਦੇ ਹਾਂ। ਇਹ ਸਾਰੇ ਚੁਗਿੜਦੇ ਪਿਆਰਿਓ ਕਨਾਤ ਤਾਨਣੀ ਕੀਤੀ ਅੰਦਰ, ਜੋ ਹੈ ਮਹਾਰਾਜ ਜੀ ਨੇ ਕਿਹਾ ਸੀ ਪਹਿਲਾਂ ਹੀ ਕਿ ਭਾਈ ਅੰਦਰਲਾ ਅਸਥਾਨ ਜਿਹੜਾ ਹੈ ਚੰਗੀ ਤਰ੍ਹਾਂ ਗੋਹੇ ਆਦਿਕ ਦੇ ਨਾਲ ਉਹਦਾ ਲੀਪਣ ਕੀਤਾ ਜਾਵੇ, ਚੰਦਨ ਦੀ ਚਿਖਾ ਜਿਹੜੀ ਹੈ ਉਹਦੇ ਵਿੱਚ ਸਜਾਈ ਜਾਵੇ। ਜਿਸ ਤਰ੍ਹਾਂ ਕੋਈ ਬੰਦਾ ਜਦੋਂ ਚਲਾਣਾ ਕਰ ਜਾਵੇ ਮਰਨ ਤੋਂ ਬਾਅਦ ਪਿਆਰਿਓ ਉਹਦਾ ਸੰਸਕਾਰ ਕਰਨ ਦੇ ਲਈ ਲਾਭੂ ਦੇਣ ਦੇ ਲਈ ਉਹਨੂੰ ਆਪਾਂ ਲੱਕੜਾਂ ਦੀ ਚਿਖਾ ਦੇ ਉੱਤੇ ਚਿਖਾ ਤਿਆਰ ਕਰਕੇ ਉਹਦੇ ਉੱਤੇ ਲੰਬੇ ਪਾ ਕਰਕੇ ਉਹਨਾਂ ਨੂੰ ਆਪਾਂ ਚੰਡਾ ਦਿੰਦੇ ਹਾਂ। ਸੋ ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਨੇ ਕਿਹਾ ਕਿ ਇਹ ਵਧੀਆ ਚਿਖਾ ਸਜਾਓ, ਉਹਦੇ ਵਿੱਚ ਸਾਰਾ ਜਿਹੜਾ ਜੋ ਘਿਓ ਆਦਿਕ ਆਪਾਂ ਪਾਉਂਦੇ ਹਾਂ, ਔਰ ਵੀ ਸਮੱਗਰੀ ਹੋ ਗਿਆ, ਊਦ ਹੋ ਗਿਆ ਤੇ ਉਹਦੇ ਨਾਲ ਨਾਲ ਇੱਤਰ ਫੁਲੇਲ ਆਦਿਕ ਆ, ਉਹ ਵੀ ਮਹਾਰਾਜ ਨੇ ਕਿਹਾ ਅੰਦਰ ਰੱਖਣਾ ਕਰੋ। ਇਹ ਪਾਚਨ ਕਰਕੇ ਮਹਾਰਾਜ ਜੀ ਨੇ ਤੇ ਨਾਲ ਇੱਕ ਕੱਪੜੇ ਦਾ ਹੀ ਪਿਆਰਿਓ ਦਰਵਾਜ਼ਾ, ਜਦੋਂ ਕਨਾਤਾਂ ਲਾਈਆਂ ਜਾਂਦੀਆਂ ਇੱਕ ਥੋੜ੍ਹਾ ਜਿਹਾ ਰਾਸਤਾ ਰੱਖਿਆ ਜਾਂਦਾ, ਉਹ ਇਸ ਤਰ੍ਹਾਂ ਹੁੰਦਾ ਜਿਸ ਤਰ੍ਹਾਂ ਦਰਵਾਜ਼ਾ ਗੇਟ ਵਰਗਾ ਹੁੰਦਾ ਹੈ ਤੇ ਉਹਨੂੰ ਖੋਲ ਦਿਓ, ਖੁੱਲ ਵੀ ਜਾਂਦਾ, ਉਹਨੂੰ ਲਾ ਕਰਕੇ ਉਹਦੇ ਨਾਲ ਰੱਸੇ ਦੇ ਨਾਲ ਵਲੇਟ ਦਿਓ ਤੇ ਉਹ ਬੰਦ ਹੋ ਜਾਂਦਾ ਹੈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਕਨਾਤਾਂ ਤਾਨਣੀਆਂ ਕੀਤੀਆਂ ਤੇ ਉਸ ਵੇਲੇ ਸਾਧ ਸੰਗਤ ਜੀ ਜਿਹੜੇ ਭਾਈ ਸੰਤੋਖ ਸਿੰਘ ਸਾਹਿਬ ਜੀ ਜਿਹੜੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਉਹਨਾਂ ਦੇ ਤਾਈਂ ਇਹ ਜੋ ਬਚਨ ਕਰ ਰਹੇ, ਬਾਕੀ ਦੇ ਸਿੰਘਾਂ ਦੇ ਲਈ ਮਹਾਰਾਜ ਨੇ ਕਹਿ ਦਿੱਤਾ ਕਿ ਖਾਲਸਾ ਜੀਓ ਹੁਣ ਤੁਹਾਡੀ ਮਰਜ਼ੀ ਹੈ ਤੇ ਜਿੱਥੋਂ ਆਏ ਤੁਹਾਡੀ ਤੁਸੀਂ ਆਪਣੇ ਆਪਣੇ ਇਲਾਕੇ ਦੇ ਵਿੱਚ ਚੱਲ ਜਾਓ, ਆਪਣੇ ਆਪਣੇ ਦੇਸ਼ਾਂ ਦੇ ਵਿੱਚ ਜਾਣਾ ਚੱਲ ਜਾਓ, ਜਿਹਨੇ ਇੱਥੇ ਰਹਿਣਾ ਇੱਥੇ ਰਹੋ, ਇੱਥੋਂ ਦੀ ਸੇਵਾ ਸੰਭਾਲ ਜਿਹੜੀ ਹੈ ਜੋ ਗੁਰੂ ਮਹਾਰਾਜ ਜੀ ਨੇ ਸਾਡੇ ਜਥੇ ਪਹਿਲੇ ਜਥੇਦਾਰ ਪਹਿਲੇ ਪੁਜਾਰੀ ਜਿਹੜੇ ਹਨ ਭਾਈ ਸੰਤੋਖ ਸਿੰਘ ਸਾਹਿਬ ਜੀ ਨੂੰ, ਉਹਨਾਂ ਨੂੰ ਜੋ ਬਚਨ ਕਰਦੇ ਸਾਧ ਸੰਗਤ ਜੀ ਉਹ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਘਰ 'ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਣ

0: ਜੋ ਪਾਤਸ਼ਾਹ ਜੀ ਨੇ ਭਾਈ ਸੰਤੋਖ ਸਿੰਘ ਸਾਹਿਬ ਜੀ ਨੂੰ ਬਚਨ ਕਰਨਾ ਕੀਤਾ ਪਿਆਰਿਓ ਸਰਵਣ ਕਰਨ ਵਾਲਾ ਹੈ। ਮਹਾਰਾਜ ਜੀ ਬਚਨ ਕਰਦੇ ਭਾਈ ਸੰਤੋਖ ਸਿੰਘ ਜੀ ਇਸ ਥਲ ਰਹੋ, ਇਹ ਅਸਥਾਨ ਜੋ ਨਾ, ਇਹ ਜੋ ਪਾਵਨ ਜਿਹੜਾ ਹੈ ਅਬਚਲ ਨਗਰ ਹਜੂਰ ਸਾਹਿਬ ਦੇ ਵਿੱਚ ਆਪ ਜੀ ਰਹੋ, ਰਹਿ ਕਰਕੇ ਕਰਨਾ ਕੀ ਹੈ? ਮਹਾਰਾਜ ਨੇ ਕਿਹਾ ਦੇਗ ਵਰਤਾ ਵਹੋ, ਭਾਵ ਕੇ ਖੁੱਲੇ ਲੰਗਰ ਚਲਾਉਣਾ ਕਰੋ, ਖੁੱਲੀਆਂ ਦੇਗਾਂ ਤੁਸੀਂ ਚਲਾਉਣਾ ਕਰੋ।
1: ਸ਼ਰਧਾ ਜੁਤ ਸੋ ਸਿੰਘ ਟਿਕਾ ਵਹੋ,
0: ਤੇ ਸ਼ਰਧਾ ਜੁਤ ਜਿਹੜੇ ਸ਼ਰਧਾ ਭਾਵਨਾ ਵਾਲੇ, ਜਿਨ੍ਹਾਂ ਦੀ ਭਾਵਨਾ ਗੁਰੂ ਪਾਤਸ਼ਾਹ ਜੀ ਦੇ ਪ੍ਰਤੀ ਬਹੁਤ ਜ਼ਿਆਦੀ ਹੈ, ਤੇ ਉਹਨਾਂ ਨੂੰ ਆਪ ਜੀ ਇੱਥੇ ਆਪਣੇ ਕੋਲ ਟਿਕਾਉਣਾ ਕਰੋ, ਉਹਨਾਂ ਨੂੰ ਆਪਣੇ ਕੋਲ ਰੱਖਣਾ ਕਰੋ। ਕਈ ਜਿਹੜੇ ਅਸ਼ਰਧਕ ਲੋਕ ਹੁੰਦੇ ਹਨ ਪਿਆਰਿਓ, ਆਪਾਂ ਵੇਖਦੇ ਹਾਂ ਜਿਨ੍ਹਾਂ ਦੇ ਅੰਦਰ ਸ਼ਰਧਾ ਨਹੀਂ ਹੁੰਦੀ ਹੈ, ਉਹ ਕਈ ਵਾਰੀ ਕੀ ਕਰਦੇ ਹਨ ਤੇ ਕਾੜੀ ਕਰ ਜਾਂਦੇ, ਉਹ ਮਨ ਦੀ ਭਾਵਨਾ ਨਹੀਂ ਹੁੰਦੀ, ਉਹਨਾਂ ਤੋਂ ਉਹ ਸੇਵਾਵਾਂ ਨਹੀਂ ਹੁੰਦੀਆਂ। ਇਸ ਕਰਕੇ ਮਹਾਰਾਜ ਨੇ ਕਿਹਾ ਕਿ ਜਿਹੜਾ ਸ਼ਰਧਾ ਸੰਯੁਕਤ ਹੋਵੇ, ਬਹੁਤ ਭਾਵਨਾ ਵਾਲਾ ਗੁਰੂ ਕਾ ਸਿੱਖ ਜਿਹੜਾ ਹੈ, ਉਹਨੂੰ ਹੀ ਇਹ ਅਸਥਾਨ ਤੇ ਟਿਕਾਉਣਾ ਕਰੋ। ਤੇ ਅੱਗੇ ਬਚਨ ਕਰਦੇ ਹਨ ਕਿ ਇੱਥੇ ਨਾ ਬਹੁਤ ਸਾਰਾ ਦਰਬ, ਬਹੁਤ ਸਾਰੀ ਮਾਇਆ ਆਵੇਗੀ, ਤੇ ਇਹ ਉਸ ਪੈਸਿਆਂ ਦੇ ਨਾਲ ਆਪ ਜੀ ਨੇ ਮੰਦਰ ਜਿਹੜਾ ਹੈ, ਇਹ ਅਸਥਾਨ ਜਿਹੜਾ ਹੈ, ਇਹਨੂੰ ਨਹੀਂ ਬਣਾਉਣਾ ਹੈ। ਮਹਾਰਾਜ ਨੇ ਬਚਨ ਪਿਆਰਿਓ ਲੰਗਰ ਦਾ ਹੀ ਕਰਨਾ ਕੀਤਾ, ਤੇ ਇਹ ਬਚਨ ਕੀਤਾ ਕਿ ਭਾਈ ਕਿ ਇੱਥੇ ਆਪਾਂ ਨੇ ਸਾਡੀ ਯਾਦ ਦੇ ਵਿੱਚ ਕੋਈ ਵੱਡਾ ਅਸਥਾਨ ਆਦਿਕ ਆਪ ਜੀ ਨਾ ਬਣਾਉਣਾ ਕਰੋ। ਜੋ ਵੀ ਪੈਸਾ ਆਵੇਗਾ ਨਾ, ਉਹ ਸਾਰਾ ਦਾ ਸਾਰਾ ਪੈਸਾ, ਸਾਰਾ ਦਾ ਸਾਰਾ ਧਨ ਜਿਹੜਾ ਹੈ, ਉਹ ਦੇਗ ਦੇ ਉੱਤੇ ਖਰਚ ਕਰ ਦੇਣਾ ਹੈ, ਉਹ ਲੰਗਰਾਂ ਦੇ ਉੱਤੇ ਖਰਚ ਕਰਨਾ, ਤੇ ਇੱਥੇ ਸਮੇਂ ਸਮੇਂ ਦੇ ਉੱਤੇ ਜਾਂ ਰੋਜ਼ ਪੰਚ ਅੰਮ੍ਰਿਤ ਕਰਾ ਪ੍ਰਸ਼ਾਦੀ ਦੇਗ ਤਿਆਰ ਕਰਨਾ ਕਰੋ।
1: ਮਹਿਲ ਤਿਸ ਕੁੱਲ ਗੱਲ
0: ਜੋ ਇੱਥੇ ਸਾਧ ਸੰਗਤ ਜੀ, ਇੱਕ ਆਮ ਬਚਨ ਆਉਂਦਾ ਕਿ ਦੇਖੋ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਇੱਕ ਸ਼ਰਾਬ ਦਿੱਤਾ ਕਰਕੇ,
1: ਤੇ ਕਹੀ ਨਹੀਂ ਬਿਸਰਾਏ।
0: ਇਸ ਕਰਕੇ ਜੋ ਸਤਿਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਭਾਈ ਤੇ ਜੋ ਅਸੀਂ ਬਚਨ ਕਰ ਰਹੇ ਹਾਂ ਕਿ ਇਸ ਅਸਥਾਨ ਦੇ ਉੱਤੇ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ, ਸਤਿਗੁਰੂ ਮਹਾਰਾਜ ਨੇ ਬਚਨ ਕੀਤਾ ਕਿ ਇਹ ਅਸਥਾਨ ਜਿਹੜਾ ਹੈ ਇੱਥੇ ਮੰਦਰ ਨਾ ਬਣਾਓ, ਅਸਥਾਨ ਨਾ ਬਣਾਓ, ਇੱਥੇ ਰਹਿ ਕਰਕੇ ਕੜਾ ਪ੍ਰਸ਼ਾਦੀ ਦੇਗ ਲੰਗਰ ਪ੍ਰਸ਼ਾਦ ਆਦਿਕ ਇਹੀ ਵਰਤਾਉਣਾ ਕਰੋ, ਸਦਾ ਲੰਗਰ ਚਲਾਉਣਾ ਕਰੋ, ਇਹ ਮਹਾਰਾਜ ਨੇ ਬਚਨ ਕੀਤਾ ਤੇ ਹਿਦਾਇਤ ਕੀਤੀ ਕਿ ਭਾਈ ਅਸਥਾਨ ਜਿਹੜਾ ਹੈ ਉਹ ਨਹੀਂ ਬਣਾਉਣਾ, ਜੋ ਮਾਇਆ ਆਵੇਗੀ ਉਹਨੂੰ ਵੀ ਲੰਗਰਾਂ ਦੇ ਉੱਤੇ ਖਰਚ ਕਰਨਾ ਕਰੋ। ਤੇ ਇਹ ਵੀ ਪਿਆਰਿਓ ਬਚਨ ਆਉਂਦਾ ਕਿ ਕਈ ਵਾਰੀ ਆਪ ਜੀ ਨੇ ਵੀ ਸੁਣਿਆ ਹੋਵੇਗਾ ਕਿ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਕਿ ਜਿਹੜਾ ਅਸਥਾਨ ਬਣਾਵੇਗਾ ਉਹਦੀ ਕੁੱਲ ਜਿਹੜੀ ਹੈ ਗਰਕ ਜਾਵੇਗੀ, ਕੁੱਲ ਨਾਸ਼ ਹੋ ਜਾਵੇਗੀ, ਉਹਦੀ ਕੁੱਲ ਖਤਮ ਹੋ ਜਾਵੇਗੀ। ਇਹ ਸਾਨੂੰ ਸਾਧ ਸੰਗਤ ਜੀ ਵਿਚਾਰ ਕਰਨੀ ਚਾਹੀਦੀ ਹੈ, ਆਪਾਂ ਇਸ ਬਾਬਤ ਵਿਚਾਰ ਕਰਨਾ ਕਰੀਏ। ਕੋਈ ਵੀ ਸਤਿਗੁਰੂ ਮਹਾਰਾਜ ਜੀ ਨੇ ਆਪਾਂ ਆਦਿ ਕਾਲ ਤੋਂ ਵੇਖਦੇ ਹਾਂ, ਸਤਿਗੁਰੂ ਮਹਾਰਾਜ ਜੀ ਨੇ ਇਹੀ ਬਚਨ ਕੀਤਾ ਕਿ ਭਾਈ ਸਾਡੀ ਯਾਦਗਾਰ ਨਾ ਬਣਾਓ, ਸਾਡੇ ਅਸਥਾਨ ਨਾ ਬਣਾਉਣਾ ਕਰੋ, ਇਹ ਉਹਨਾਂ ਦੀ ਵਡਿਆਈ ਹੈ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਿਆਰਿਓ ਇੱਕ ਆਪਾਂ ਸ਼ਬਦ ਪੜ੍ਹਦੇ ਹਾਂ, ਇੱਕ ਆਪਾਂ ਭਾਵਨਾ ਦੇ ਨਾਲ ਇਹਨੂੰ ਸਰਵਣ ਕਰਨਾ ਕਰੀਏ। ਮਹਾਰਾਜ ਨੇ ਕਿਹਾ ਜੋ ਹਮ ਕੋ ਪਰਮੇਸ਼ਰ ਉੱਚਰ ਹੈ ਤੇ ਸਭ ਨਰਕ ਕੁੰਡ ਮੈਂ ਪਰ ਹੈ, ਮੋਕੋ ਦਾਸ ਤਵਨ ਕਾ ਜਾਨੋ ਜਾਂ ਮੈਂ ਭੇਦ ਨਾ ਰੰਚਕ ਮਾਨੋ। ਜੋ ਮਹਾਰਾਜ ਨੇ ਬਚਨ ਕੀਤਾ ਕਿ ਭਾਈ ਮੈਨੂੰ ਪਰਮੇਸ਼ਰ ਨਹੀਂ ਬੋਲਣਾ, ਪਰਮੇਸ਼ਰ ਮੈਨੂੰ ਨਾ ਬੋਲਣਾ ਕਰੋ, ਜੋ ਬੋਲੇਗਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਰਮੇਸ਼ਰ ਦਾ ਰੂਪ ਹਨ, ਉਹ ਨਰਕਾਂ ਦੇ ਵਿੱਚ ਪੈ ਜਾਵੇਗਾ, ਮੈਨੂੰ ਤਾਂ ਤੁਸੀਂ ਆਪਣਾ ਦਾਸ ਸਮਝਣਾ ਕਰੋ, ਆਪਣਾ ਗੁਲਾਮ, ਆਪਣਾ ਸੇਵਾਦਾਰ ਸਮਝਣਾ ਕਰੋ। ਇਹ ਗੱਲ ਯਾਦ ਰੱਖੋ ਪਿਆਰਿਓ, ਕਈ ਬਚਨ ਜਿਹੜੇ ਹੁੰਦੇ ਨਾ, ਇਹ ਬਚਨ ਉਹਨਾਂ ਦੇ ਲਈ ਹੁੰਦੇ ਹਨ, ਉਹ ਉਹਨਾਂ ਦੀ ਅੰਦਰ ਦੀ ਭਾਵਨਾ ਜਿਹੜੀ ਹੈ ਉਹਨੂੰ ਪ੍ਰਗਟ ਕਰਦੇ, ਉਹਨੂੰ ਆਪਾਂ ਉਸ ਰੂਪ ਦੇ ਵਿੱਚ ਨਹੀਂ ਲੈਣਾ। ਹੁਣ ਕੋਈ ਮੂਰਖ ਬੰਦਾ ਬੋਲੇ, ਕਈ ਬੋਲਦੇ ਵੀ, ਕਈਆਂ ਨੂੰ ਅਕਲ ਨਹੀਂ ਹੁੰਦੀ ਹੈ, ਉਹ ਕਹਿ ਦਿੰਦੇ ਕਿ ਦੇਖੋ ਜੀ ਤੁਸੀਂ ਐਵੇਂ ਬੋਲਦੇ, ਗੁਰੂ ਗੋਬਿੰਦ ਸਿੰਘ ਜੀ ਪਰਮੇਸ਼ਰ ਕਾ ਰੂਪ ਹੈ, ਵਹਿ ਪ੍ਰਗਟਿਓ ਪੁਰਖ ਭਗਵੰਤ ਰੂਪ। ਪੜ੍ਹਦੇ ਨਾ ਪਿਆਰਿਓ, ਇਹ ਵੀ ਸ਼ਬਦ ਪੜ੍ਹਦੇ ਹਾਂ, ਨਾ ਪੜ੍ਹੀਏ ਫਿਰ ਕਿ ਵਹਿ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰੂ ਗੋਬਿੰਦ ਸੂਰਾ, ਭਗਵਾਨ ਸਰੂਪ ਪਰਮੇਸ਼ਰ ਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੰਸਾਰ ਦੇ ਵਿੱਚ ਪ੍ਰਗਟ ਹੋਏ, ਫਿਰ ਨਹੀਂ ਪੜ੍ਹਨਾ ਚਾਹੀਦਾ? ਫਿਰ ਇਹੀ ਬੋਲੋ ਕਿ ਨਹੀਂ ਜੀ, ਗੁਰੂ ਗੋਬਿੰਦ ਸਿੰਘ ਜੀ ਤਾਂ ਸਾਡੇ ਦਾਸ ਹਨ। ਤੇ ਕੋਈ ਬੋਲੇਗਾ ਜੀ ਭਾਈ ਤੁਸੀਂ ਇਹ ਕਿਉਂ ਬੋਲ ਰਹੇ ਹੋ? ਤੇ ਉਹ ਬੰਦੇ ਤਰਕ ਕਰਦੇ, ਉਹ ਕਹਿਣਗੇ ਕਿ ਦੇਖੋ ਮਹਾਰਾਜ ਨੇ ਹੀ ਖੁਦ ਬਚਨ ਕੀਤਾ ਕਿ ਮੋਕੋ ਦਾਸ ਤਮਨ ਕਾ ਜਾਨੋ, ਮੋਕੋ ਦਾਸ ਤਮਨ ਕਾ ਜਾਨੋ। ਕੀ ਪਿਆਰੇ ਹੋ, ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣਾ ਦਾਸ ਮੰਨ ਸਕਦਾ? ਤੁਸੀਂ ਆਪਣੇ ਅੰਦਰ ਆਪਾਂ ਝਾਤ ਮਾਰ ਕੇ ਦੇਖੀਏ, ਆਪਾਂ ਬੋਲ ਸਕਦੇ ਹਾਂ ਪਿਆਰਿਓ ਕਿ ਗੁਰੂ ਗੋਬਿੰਦ ਸਿੰਘ ਜੀ ਸਾਡੇ ਦਾਸ ਹਨ? ਇਹ ਉਹਨਾਂ ਦੀ ਨਿਮਰਤਾ ਹੈ, ਇਹ ਉਹਨਾਂ ਦੀ ਭਾਵਨਾ ਹੈ ਕਿ ਖਾਲਸਾ ਜੀਓ ਮੈਨੂੰ ਰੱਬ ਨਾ ਬਣਾਓ, ਮੈਂ ਪਰਮੇਸ਼ਰ ਦਾ ਰੂਪ ਨਹੀਂ ਹਾਂ, ਮੈਂ ਤਾਂ ਬਸ ਤੁਹਾਡਾ ਦਾਸ ਹਾਂ। ਤੇ ਗੁਰਬਾਣੀ ਨੂੰ ਵੀ ਆਪਾਂ ਪੜ੍ਹਦੇ ਹਾਂ, ਕਹਿ ਕਬੀਰ ਗੁਲਾਮ ਘਰ ਕਾ। ਮਹਾਰਾਜ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ, ਆਪਾਂ ਜਦੋਂ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੇ ਹਾਂ, ਕੋਈ ਆਖੇ ਭੂਤਨਾ ਕੋ ਕਹਿ ਬਿਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਲੋਕਾਂ ਨੇ ਭੂਤਨਾ ਕਿਹਾ, ਬਿਤਾਲਾ ਕਿਹਾ, ਸਗ ਨਾਨਕ ਦੀ ਬਾਣ ਮਸਤਾਨਾ। ਆਪ ਮਹਾਰਾਜ ਜੀ ਕਹਿੰਦੇ ਕਿ ਮੈਂ ਸਗ ਕੁੱਤਾ ਹਾਂ, ਮੈਂ ਗੁਰੂ ਘਰ ਦਾ ਗੁਲਾਮ ਹਾਂ, ਕੁੱਤਾ ਹਾਂ, ਦੀਵਾਨਾ ਹਾਂ। ਉਹ ਮਹਾਰਾਜ ਜੀ ਦੀ ਵਡਿਆਈ ਹੈ ਪਿਆਰਿਓ, ਇਹ ਯਾਦ ਰੱਖਣਾ ਚਾਹੀਦਾ। ਇਹ ਬੋਲ ਉਹਨਾਂ ਦੇ ਵੱਲੋਂ ਕੀਤੇ ਗਏ ਹਨ, ਲੇਕਿਨ ਆਪਾਂ ਇਹ ਨਹੀਂ ਕਹਿ ਸਕਦੇ ਮਹਾਰਾਜ ਤੁਸੀਂ ਕੁੱਤਾ ਬੋਲਿਆ ਤੇ ਅਸੀਂ ਤੁਹਾਨੂੰ ਉਹੀ ਬੋਲਣਾ। ਇਹ ਮੈਂ ਬੇਨਤੀ ਕਰ ਰਿਹਾ ਪਿਆਰਿਓ, ਹੱਥ ਜੋੜ ਕੇ ਕੋਈ ਇਹ ਬੋਲੇ ਜੀ ਤੁਸੀਂ ਕਿਹਾ ਜੀ ਕਿ ਮੋਕੋ ਦਾਸ ਤਮਨ ਕਾ ਜਾਨੋ, ਇਹ ਅਸੀਂ ਤੁਹਾਨੂੰ ਆਪਣਾ ਦਾਸ ਮੰਨਦੇ, ਕੋਈ ਮੰਨਦਾ ਪਿਆਰਿਓ? ਇਹ ਕਦੇ ਨਹੀਂ ਹੋ ਸਕਦਾ। ਗੁਰੂ ਮਹਾਰਾਜ ਉਹ ਸਾਡੇ ਲਈ ਪਰਮੇਸ਼ਰ ਕਾ ਰੂਪ ਹੈ। ਜੇ ਪਰਮੇਸ਼ਰ ਵੇਖਣਾ ਨਾ ਪਿਆਰੇ, ਉਹ ਕਿਹਨੇ ਵੇਖਿਆ? ਲੇਕਿਨ ਜਦੋਂ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਾਂ, ਉਹਨਾਂ ਦੀ ਬਾਣੀ ਪੜ੍ਹਦੇ ਹਾਂ, ਤਾਂ ਪਤਾ ਲੱਗਦਾ ਕਿ ਇਹ ਪਰਮੇਸ਼ਰ ਕੇ ਰੂਪ ਹਨ, ਇਹ ਸਾਕਸ਼ਾਤ ਵਾਹਿਗੁਰੂ ਜੀ ਦੇ ਰੂਪ ਹਨ, ਇਹ ਖੁਦ ਖੁਦਾ ਹਨ। ਇਸ ਕਰਕੇ ਪਿਆਰਿਓ ਸਤਿਗੁਰੂ ਮਹਾਰਾਜ ਨੇ ਕਿੱਥੇ ਵੀ ਇਹ ਨਹੀਂ ਕਿਹਾ ਜੀ ਮੇਰਾ ਅਸਥਾਨ ਬਣਾਓ, ਮੇਰੀ ਪੂਜਾ ਕਰਨਾ ਕਰੋ। ਉਹ ਉਹਨਾਂ ਦੀ ਨਿਮਰਤਾ ਹੈ। ਔਰ ਆਪਾਂ ਇਹ ਗੱਲ ਆਪ ਸਮਝ ਲਿਆ। ਉਸ ਤੋਂ ਬਾਅਦ ਪਿਆਰਿਓ ਜੋ ਬਚਨ ਆਉਂਦਾ, ਜੋ ਕਹਿੰਦੇ ਨਾ ਕਿ ਮਹਾਰਾਜ ਨੇ ਕਿਹਾ ਜੀ ਉਹਦੀ ਕੁੱਲ ਗਰਕ ਜਾਵੇਗੀ। ਹੁਣ ਇੱਕ ਬਚਨ ਯਾਦ ਰੱਖੋ, ਮੈਂ ਇਹ ਅਸਥਾਨ ਦਾ ਪਿਆਰਿਓ ਇਤਿਹਾਸ ਚੱਲ ਰਿਹਾ ਤੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ 1832 ਦੇ ਵਿੱਚ, ਸੰਨ 1832 ਦੇ ਵਿੱਚ ਇਸ ਅਸਥਾਨ ਦੀ, ਜਿਹੜਾ ਇਹ ਮੰਦਰ ਸਾਹਿਬ ਆਪ ਜੀ ਦੇਖ ਰਹੇ ਹੋ, ਇਮਾਰਤ ਆਪ ਜੀ ਦੇਖ ਰਹੇ ਹੋ, ਇਹਦੀ ਸੇਵਾ ਉਹਨਾਂ ਨੇ ਪ੍ਰਾਰੰਭ ਕਰਨੀ ਕੀਤੀ ਹੈ। ਤੇ ਉਸ ਵੇਲੇ ਪਿਆਰਿਓ ਇਹ ਸਾਰਾ ਇਲਾਕਾ ਜਿਹੜਾ ਹੈਦਰਾਬਾਦ ਸਟੇਟ ਦੇ ਵਿੱਚ ਆਉਂਦਾ ਸੀ। ਸੰਨ 1960 ਤੱਕ ਪਿਆਰਿਓ ਇਹ ਸਾਰਾ ਇਲਾਕਾ ਹੈਦਰਾਬਾਦ ਸਟੇਟ ਦੇ ਨਾਲ ਵੱਜਦਾ ਸੀ। ਫਿਰ ਬਾਅਦ ਦੇ ਵਿੱਚ ਇਹਨੂੰ ਤੋੜ ਕਰਕੇ ਇਹ ਸਾਰਾ ਜਿਹੜਾ ਮਹਾਰਾਸ਼ਟਰ ਦਾ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਹੈ, ਜਿਹਨੂੰ ਆਪਾਂ ਅੱਜ ਮਰਾਠਵਾੜਾ ਬੋਲਦੇ ਹਾਂ, ਇਹ ਮਰਾਠਵਾੜਾ ਜਿਸ ਤਰ੍ਹਾਂ ਮਾਝਾ ਦੁਆਬਾ ਅਤੇ ਇਹ ਹੋ ਗਿਆ ਨਾ, ਮਾਝਾ ਹੋ ਗਿਆ, ਦੁਆਬਾ ਹੋ ਗਿਆ, ਮਾਲਵਾ ਹੋ ਗਿਆ, ਤਿੰਨ ਹਿੱਸੇ। ਇਸ ਤਰ੍ਹਾਂ ਹੀ ਇਹ ਮਹਾਰਾਸ਼ਟਰ ਦਾ ਜਿਹੜਾ ਇਹ ਖਿੱਤਾ ਜਿਹੜਾ ਵੱਜਦਾ, ਇਹਨੂੰ ਮਰਾਠਵਾੜਾ ਬੋਲਦੇ। ਇਹ ਪਹਿਲੇ ਨਿਜ਼ਾਮ ਦੇ ਕੰਟਰੋਲ ਦੇ ਵਿੱਚ ਸੀ, ਇਹਦਾ ਸਿੱਧਾ ਕੰਟਰੋਲ ਹੈਦਰਾਬਾਦ ਦਾ ਨਵਾਬ ਕਰਦਾ ਸੀ। ਜਦੋਂ ਇਹ ਨਵਾਬ ਸ਼ਾਹੀ ਖਤਮ ਹੋਈ, ਇਹ ਹੈਦਰਾਬਾਦ ਰਾਜ ਜਿਹੜਾ ਹੈ ਅਤੇ ਭਾਰਤ ਦੇ ਵਿੱਚ ਜਦੋਂ ਇਹਨੇ ਵਿਲੈ ਕਰਨਾ ਕੀਤਾ, ਉਸ ਵੇਲੇ ਇਹਨੂੰ ਮਰਾਠਵਾੜਾ ਦਾ ਰੂਪ ਦਿੱਤਾ, ਬੋਲੀ ਦੇ ਆਧਾਰ ਦੇ ਉੱਤੇ, ਕਿਉਂਕਿ ਇਸ ਇਲਾਕੇ ਦੇ ਵਿੱਚ ਬੋਲੀ ਜ਼ਿਆਦਾ ਕਰਕੇ ਮਰਾਠੀ ਬੋਲੀ ਜਾਂਦੀ ਸੀ, ਇਸ ਕਰਕੇ ਮਹਾਰਾਸ਼ਟਰ ਦੇ ਨਾਲ ਇਹਨੂੰ ਜੋੜ ਦਿੱਤਾ ਗਿਆ। ਦੂਜੇ ਪਾਸੇ ਬਿਦਰ, ਕਰਨਾਟਕ, ਬਿਦਰ ਹੋ ਗਿਆ, ਗੁਲਬਰਗਾ ਆਦਿਕ ਔਰ ਵੀ ਕਈ ਜ਼ਿਲ੍ਹੇ ਜਿਹੜੇ ਹਨ ਉਹ ਕਰਨਾਟਕ ਨੂੰ ਲਾ ਦਿੱਤੇ ਗਏ। ਅਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੂੰ ਪਤਾ ਚੱਲਿਆ, ਸੰਨ 1832 ਦੇ ਵਿੱਚ ਉਹਨਾਂ ਨੇ ਇਹਦੀ ਸੇਵਾ ਕਰਾਈ। ਅਤੇ ਮੈਂ ਇੱਕ ਬੇਨਤੀ ਕਰਾਂ ਪਿਆਰਿਓ, ਕਈਆਂ ਨੂੰ ਲੱਗਦਾ ਕਿ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਅਸਥਾਨ ਬਣਾਇਆ। ਕੀ ਪਿਆਰਿਓ ਕਿ ਇੱਕ ਸਦੀ ਜਿਹੜੀ ਹੈ, ਭਾਵ ਕਿ 125-26 ਸਾਲ, ਇਹ ਤੋਂ ਵੱਧ ਹੀ ਸਮਝੋ, 25-26 ਸਾਲ ਦਾ ਇਹ ਜਿਹੜਾ ਬਾਕੀ ਜਿਹੜਾ 1800 ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ, ਇਹ ਲਾਓ ਗਿਣਤੀ ਲਾਓ, ਸੰਨ ਜਿਹੜਾ ਹੈ 1708 ਦੇ ਵਿੱਚ, ਮੈਂ ਇਸ ਵੀ ਸੰਨ ਦੀ ਗੱਲ ਕਰ ਰਿਹਾ, 1708 ਦੇ ਵਿੱਚ ਜੋਤੀ ਜੋਤ ਸਮਾਉਂਦੇ ਹਨ। ਕੀ 1708 ਤੋਂ ਲੈ ਕਰਕੇ 1832 ਤੱਕ ਕੋਈ ਅਸਥਾਨ ਹੀ ਨਹੀਂ ਸੀ? ਨਹੀਂ ਪਿਆਰਿਓ, ਅਸਥਾਨ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਜੋਤੀ ਜੋਤ ਸਮਾ ਗਏ, ਸੱਚਖੰਡ ਗਮਨ ਕਰਨਾ ਕੀਤਾ, ਸਭ ਤੋਂ ਪਹਿਲੇ ਜਿਹੜੇ ਪੁਰਾਤਨ ਜਿਹੜੇ ਇਤਿਹਾਸ ਸਾਨੂੰ ਪ੍ਰਾਪਤ ਹੁੰਦੇ, ਸਭ ਤੋਂ ਪਹਿਲੇ ਪਿਆਰਿਓ ਜੋ ਅਸਥਾਨ ਥੜਾ ਸਾਹਿਬ ਉਹਦਾ ਨਾਮ ਆਇਆ। ਥੜਾ ਸਾਹਿਬ ਪਹਿਲੇ ਸਭ ਤੋਂ ਪਹਿਲੇ ਜਿੰਨੇ ਵੀ ਜਿਸ ਤਰ੍ਹਾਂ ਸਾਹਿਬਜ਼ਾਦਿਆਂ ਦਾ ਵੀ ਸਥਾਨ ਜਦੋਂ ਪ੍ਰਗਟ ਹੋਇਆ ਨਾ, ਬਾਬਾ ਬੰਦਾ ਸਿੰਘ ਜੀ ਨੇ ਪ੍ਰਗਟ ਕੀਤਾ, ਉਸ ਵੇਲੇ ਥੜਾ ਸਾਹਿਬ ਉਹਨਾਂ ਨੇ ਬਣਾਇਆ ਸੀ। ਸਭ ਤੋਂ ਪਹਿਲੇ ਥੜਾ ਸਾਹਿਬ ਬਣਾ ਲਿਆ ਗਿਆ, ਫਿਰ ਸਾਲ ਡੇਢ ਸਾਲ ਦੇ ਅੰਦਰ ਹੀ ਛੋਟਾ ਜਿਹਾ ਮੰਦਰ ਸਾਹਿਬ ਬਣਾ ਦਿੱਤਾ ਗਿਆ, ਅਤੇ ਉਹ ਤੋਂ ਬਾਅਦ ਤਿੰਨ ਚਾਰ ਵਾਰੀ ਪਿਆਰਿਓ ਇਹਦੀ ਸੇਵਾ ਹੋਈ। ਉਸ ਵੇਲੇ ਅਸਥਾਨ ਕਾਇਮ ਹੋ ਚੁੱਕਿਆ ਸੀ, ਲੇਕਿਨ ਉਹ ਕਿਸ ਰੂਪ ਦੇ ਵਿੱਚ ਸੀ, ਉਹਦਾ ਉਹਦੀ ਕੋਈ ਕਿਹੜੀ ਤਸਵੀਰ ਸੀ, ਉਹਦਾ ਕਿੰਨਾ ਕੁ ਦਾਇਰਾ ਸੀ, ਉਹਦਾ ਕੋਈ ਪਤਾ ਨਹੀਂ ਹੈ। ਫਿਰ 1832 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ, ਅਤੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਅਤੇ ਉਹਨਾਂ ਨੇ ਖਾਸ ਕਰਕੇ ਆਪਣਾ ਇੱਕ ਮੋਦਪਰ ਬੰਦਾ ਜਿਹੜਾ ਹੈ, ਕਿਉਂਕਿ ਰਾਜੇ ਮਹਾਰਾਜੇ ਪਿਆਰਿਓ ਕਿੱਥੇ ਵੀ ਕੋਈ ਪੈਸਾ ਲਾਉਂਦੇ ਨਾ, ਅਤੇ ਉਹ ਆਪਣਾ ਸਰਕਾਰੀ ਅਧਿਕਾਰੀ ਲਾਉਂਦੇ ਹਨ। ਉਹਨਾਂ ਨੇ ਆਪਣਾ ਅਧਿਕਾਰੀ ਜਿਹੜਾ ਹੈ, ਜਿਹਦਾ ਨਾਮ ਸੀ ਚੰਦਾ ਸਿੰਘ ਕਰਕੇ, ਚੰਦਾ ਸਿੰਘ ਨੂੰ ਸਭ ਤੋਂ ਪਹਿਲਾਂ 3.5 ਲੱਖ ਉਸ ਜ਼ਮਾਨੇ ਦਾ, ਅੱਜ ਦਾ ਤਾਂ ਪਿਆਰਿਓ ਘੱਟ ਆਪਾਂ ਕਹਿ ਸਕਦੇ ਹਾਂ 30-40 ਕਰੋੜ ਤੋਂ ਵੱਧ ਹੀ ਹੋਵੇਗਾ, ਅਤੇ 3.5 ਲੱਖ ਜਿਹੜਾ ਇਹ ਦਮੜਾ ਉਹਨਾਂ ਨੂੰ ਦੇ ਕਰਕੇ ਭੇਜਿਆ। ਅਤੇ ਉਸ ਤੋਂ ਬਾਅਦ ਅਕਾਲੀ ਨੈਣਾ ਸਿੰਘ ਰੈਜੀਮੈਂਟ ਦੇ ਸਿੰਘ ਜਿਹੜੇ ਹਨ ਉਹਨਾਂ ਨੂੰ ਭੇਜਣਾ ਕੀਤਾ, ਅਤੇ ਰਾਮਗੜੀਆ ਬਿਰਾਦਰੀ ਦੇ ਸਿੰਘ ਜਿਹੜੇ, ਕਿਉਂਕਿ ਇਹ ਰਾਮਗੜੀਆ ਮਿਸਲ ਜਿਹੜੀ ਨਾ ਪਿਆਰਿਓ, ਅਸਲ ਦੇ ਵਿੱਚ ਇਹ ਸਾਰੀ ਮਿਸਲ, ਇਹ ਮਿਸਲ ਦੇ ਵਿੱਚ ਜ਼ਿਆਦਾ ਕਰਕੇ ਤਰਖਾਣ ਸਿੱਖ ਜੋ ਤਰਖਾਣੀ ਦਾ ਕੰਮ ਕਰਦੇ ਹਨ, ਇਹ ਪਿਆਰਿਓ ਯਾਦ ਰੱਖਣਾ ਚਾਹੀਦਾ, ਇਹ ਕਮਾਈ ਦੇ ਖਿੱਤੇ ਹਨ। ਜਿਸ ਤਰ੍ਹਾਂ ਕੋਈ ਖੇਤੀਬਾੜੀ ਕਰਦਾ ਆਪਾਂ ਉਹਨੂੰ ਜੱਟ ਬੋਲਦੇ ਹਾਂ, ਕੋਈ ਪਿਆਰਿਓ ਇਸ ਤਰ੍ਹਾਂ ਇਹ ਕੰਮ ਕਰਦਾ ਹੈ, ਭਾਵ ਕਿ ਤਰਖਾਣੀ ਦਾ ਕੰਮ ਕਰਦਾ, ਉਸਾਰੀ ਦਾ ਕੰਮ ਕਰਨਾ, ਬਨਾਵਟ ਦਾ ਕੰਮ ਕਰਨਾ, ਉਹਨੂੰ ਪਿਆਰਿਓ ਤਰਖਾਣੀ ਖਿੱਤਾ ਬੋਲਦੇ ਹਨ। ਇਹ ਖਿੱਤਿਆਂ ਦੇ ਵਿੱਚ ਕੋਈ ਵੱਡਾ ਅਤੇ ਛੋਟਾ ਨਹੀਂ ਹੋ ਜਾਂਦਾ। ਕਈ ਵਾਰੀ ਨਾ ਪਿਆਰਿਓ ਮੈਂ ਬੇਨਤੀ ਕਰਾਂ, ਇਹ ਕਮਾਈ ਦੇ ਖਿੱਤੇ ਹੁੰਦੇ ਹਨ, ਲੋਕ ਕਹਿੰਦੇ ਕਿ ਨਹੀਂ ਜੀ ਆਹ ਖਿੱਤਾ ਬੜਾ ਛੋਟਾ ਹੈ ਜੀ, ਸਾਡਾ ਖਿੱਤਾ ਵੱਡਾ ਹੈ। ਅਸਲ ਦੇ ਵਿੱਚ ਪਿਆਰਿਓ ਗੱਲ ਜਿਹੜੀ ਹੈ ਪੈਸੇ ਕਮਾਉਣ ਦੀ ਹੈ। ਕਈ ਵਾਰੀ ਨਾ ਕਈ ਗਰੀਬ ਜਾਂ ਵੀ ਜਿਹੜਾ ਅਸੀਂ ਵੇਖਿਆ ਕਿਸਾਨ ਜਿਹੜਾ ਹੈ, ਮਾਫ਼ ਕਰਨਾ ਕਰੋ ਸਾਰੇ ਨਹੀਂ, ਇੱਕ ਆਧਾ ਕਈਆਂ ਨੂੰ ਪਤਾ ਨਹੀਂ ਹੁੰਦਾ, ਅਤੇ ਕੋਈ ਗੱਲ ਹੋਵੇ ਉਹਦੀ ਕੋਈ ਜ਼ਿਆਦੀ ਲਿਆਕਤ ਵੀ ਨਾ ਹੋਵੇ, ਸਿੱਧਾ ਕਹਿ ਦਿੰਦੇ ਜੀ ਉਹ ਇਹ ਤਰਖਾਣ ਹੈ ਜੀ ਸਾਡੇ ਤੋਂ ਛੋਟੇ। ਅਸਲ ਦੇ ਵਿੱਚ ਬੰਦਾ ਪਿਆਰਿਓ ਇਹ ਖਿੱਤੇ ਦੇ ਨਾਲ ਵੱਡਾ ਛੋਟਾ ਨਹੀਂ ਹੁੰਦਾ, ਪੈਸਿਆਂ ਦੇ ਨਾਲ ਵੱਡਾ ਛੋਟਾ ਹੁੰਦਾ ਬਾਹਰੀ ਤੌਰ 'ਤੇ। ਕਈ ਵਾਰੀ ਆਪਾਂ ਵੇਖਦੇ ਹਾਂ ਕਈ ਬੰਦੇ ਜਿਹੜੇ ਹਨ ਖਿੱਤਾ ਜਿਹੜਾ ਬਹੁਤ ਗੈਰ ਬੀਤਾ ਉਹਨਾਂ ਦਾ ਖਿੱਤਾ ਹੁੰਦਾ, ਲੇਕਿਨ ਕਾਰੋਬਾਰ ਇੰਨਾ ਵੱਡਾ ਹੁੰਦਾ, ਪੈਸਾ ਇੰਨਾ ਜ਼ਿਆਦਾ ਉਹਨਾਂ ਦੇ ਕੋਲ ਹੁੰਦਾ। ਮਹਾਰਾਜ ਨੇ ਆਪ ਬਚਨ ਕੀਤਾ, ਧਨ ਧਨ ਧਨ ਕੋ ਪਾਖੀਐ ਜਾਂ ਕਾ ਜਗਤ ਗੁਲਾਮ, ਸਭ ਨਿਰਖਤੀਆਂ ਕੋ ਰਖੈ ਰਹੈ ਸਭ ਚਲ ਕਰਤ ਸਲਾਮ। ਅਸਲ ਦੇ ਵਿੱਚ ਬੰਦਾ ਜਾਂ ਬੰਦੇ ਦਾ ਖਿੱਤਾ ਵੱਡਾ ਛੋਟਾ ਨਹੀਂ ਹੁੰਦਾ, ਪੈਸਾ ਵੱਡਾ ਹੁੰਦਾ ਹੈ। ਜਿਹਦੇ ਕੋਲ ਪੈਸਾ ਆ ਜਾਵੇ ਨਾ ਪਿਆਰਿਓ, ਜਿਹਦੇ ਕੋਠੇ ਦਾਣੇ ਉਹਦੇ ਕਮਲੇ ਵੀ ਸਿਆਣੇ ਬਣ ਜਾਂਦੇ। ਜਿਹਦੇ ਕੋਲ ਪੈਸਾ ਆ ਜਾਵੇ ਉਹਦੇ ਕਮਲੇ ਵੀ ਜਿਹੜੇ ਆਪਾਂ ਕਹਿੰਦੇ ਜੀ ਬੜਾ ਵਿਦਵਾਨ ਜੀ ਬੜਾ ਸਿਆਣਾ ਬੰਦਾ ਹੈ, ਗੱਲ ਪੈਸਿਆਂ ਦੀ ਹੈ। ਸੋ ਇਹ ਖਿੱਤੇ ਦੇ ਨਾਲ ਜਿਸ ਤਰ੍ਹਾਂ ਰਾਮਗੜੀਆ ਜੋ ਇਹ ਕੰਮ ਕਰਦੇ ਸੀ, ਭਾਵ ਕਿ ਤਰਖਾਣੀ ਖਿੱਤਾ ਕਰਨ ਵਾਲੇ, ਉਹਨਾਂ ਨੇ ਜੋ ਮਿਸਲ ਬਣਾਈ, ਉਹਨਾਂ ਨੇ ਜੋ ਕਿਲ੍ਹਾ ਬਣਾਉਣਾ ਕੀਤਾ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵਿੱਚ ਰਾਮਗੜ੍ਹ ਕਰਕੇ ਉਹ ਕਿਲ੍ਹੇ ਵਿੱਚ ਰਿਹਾ ਕਰਦੇ, ਅਤੇ ਖਾਲਸੇ ਪੰਥ ਨੇ ਪਿਆਰਿਓ ਉਹਨਾਂ ਨੂੰ ਆ ਤਖੱਲਸ ਦਿੱਤਾ ਸੀ ਕਿ ਇਹ ਰਾਮਗੜੀਏ ਹਨ ਜਿਹੜੇ ਇਲਾਕੇ। ਹੁਣ ਪਿਆਰਿਓ ਹੁਣ ਅਸੀਂ ਕਿੱਥੇ ਬਾਹਰ ਅੰਦਰ ਜਾਂਦੇ ਨਾ, ਅਤੇ ਕਈ ਗੁਰੂ ਕੇ ਸਿੰਘ ਸਤਿਕਾਰ ਦੇ ਨਾਲ ਹਜ਼ੂਰ ਸਾਹਿਬ ਵੀ ਆ ਗਏ, ਹਜ਼ੂਰ ਸਾਹਿਬ ਦੇ ਸਿੰਘ ਆ ਗਏ, ਹਜ਼ੂਰੀ ਸਿੰਘ ਆ ਗਏ ਕਰਕੇ ਇਹ ਸੰਬੋਧਨ ਕਰਦੇ। ਜਿਹੜੇ ਸਥਾਨਾਂ ਵਿੱਚ ਥਾਂ 'ਤੇ ਆਪਾਂ ਰਹਿੰਦੇ ਹਾਂ ਉਹ ਵਿਸ਼ੇਸ਼ਣ ਲੱਗ ਜਾਂਦਾ। ਸੋ ਇਹ ਰਾਮਗੜੀਆ ਮਿਸਲ ਦੇ ਬਹੁਤ ਸਾਰੇ ਸਿੰਘ ਜੋ ਪਿਆਰੇ ਉਸਾਰੀ ਦਾ ਕੰਮ ਕਰਦੇ, ਇਮਾਰਤਾਂ ਆਦਿਕ ਬਣਾਉਣਾ, ਇਹਦੇ ਜਾਣਕਾਰ ਜਿਹੜੇ ਸਨ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਇੱਥੇ ਭੇਜਣਾ ਕੀਤਾ। ਅਤੇ ਇਹ ਜਿਹੜਾ ਇੱਥੋਂ ਦਾ ਹੈਦਰਾਬਾਦ ਦਾ ਨਵਾਬ ਜਿਹੜਾ ਹੈ, ਇਹ ਮਹਾਰਾਜਾ ਦੀ ਜੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆਇਆ। ਉਹਦੇ ਇਲਾਕੇ ਦੇ ਵਿੱਚ ਪਿਆਰਿਓ ਬਗਾਵਤ ਹੋ ਚੁੱਕੀ ਸੀ, ਜਿਹੜੇ ਰੋਹੇਲੇ ਆਦਿਕ ਲੋਕ ਉਹਨਾਂ ਨੇ ਬਗਾਵਤ ਕਰਨੀ ਕੀਤੀ, ਉਹਨੇ ਆਪਣੇ ਕਿਲੇ ਨੂੰ ਮਜ਼ਬੂਤ ਕਰਨ ਦੇ ਲਈ, ਆਪਣੀ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਲਈ, ਅਤੇ ਉਹਦਾ ਪ੍ਰਧਾਨ ਮੰਤਰੀ ਸੀ ਚੰਦੂ ਲਾਲ ਜੀ ਕਰਕੇ, ਨਾਮ ਯਾਦ ਰੱਖਣਾ ਚਾਹੀਦਾ। ਇਹ ਭਾਈ ਚੰਦੂ ਲਾਲ ਜੀ ਇਹ ਖੱਤਰੀਆਂ ਦੇ ਵਿੱਚੋਂ, ਅਤੇ ਇਹ ਪਿਆਰਿਓ ਪੰਜਾਬ ਦੇ ਹੀ ਸਨ। ਅਤੇ ਡੇਰਾ ਬਾਬਾ ਨਾਨਕ ਜੋ ਪੁਰਾਣਾ ਅਸਥਾਨ, ਜਿਹੜਾ ਅੱਜ ਵੀ ਆਪ ਜੀ ਜਾਓ ਡੇਰਾ ਬਾਬਾ ਨਾਨਕ ਜੋ ਇੱਥੇ ਹਿੰਦੁਸਤਾਨ ਦੇ ਵਿੱਚ ਰਹਿ ਗਿਆ, ਉਹਦੇ ਦਰਸ਼ਨ ਕਰਨਾ ਕਰੋ। ਉੱਥੋਂ ਦੀ ਵੀ ਸੇਵਾ ਜਿਹੜੀ ਹੈ ਮਹਾਰਾਜਾ ਚੰਦੂ ਲਾਲ ਜੀ ਨੇ ਕਰਾਉਣੀ ਕੀਤੀ। ਖੈਰ, ਮਹਾਰਾਜਾ ਚੰਦੂ ਲਾਲ ਜੀ ਦੇ ਮਾਰਫਤ ਇੱਥੋਂ ਦਾ ਨਵਾਬ ਜਿਹੜਾ ਹੈ, ਜਿਨ੍ਹਾਂ ਨੂੰ ਨਿਜ਼ਾਮ ਬੋਲਦੇ, ਇਹਨਾਂ ਦੀ ਗੱਦੀ ਨੂੰ ਪਿਆਰਿਓ ਨਿਜ਼ਾਮ ਦੀ ਗੱਦੀ ਬੋਲਦੇ, ਅਤੇ ਇਹਨਾਂ ਦੇ ਜੋ ਨਿਜ਼ਾਮ ਦੀ ਪ੍ਰਣਾਲੀ ਚੱਲਦੀ ਹੈ, ਪਹਿਲਾ ਨਿਜ਼ਾਮ, ਦੁਤੀਆ, ਤੀਜਾ ਨਿਜ਼ਾਮ, ਚੌਥਾ ਨਿਜ਼ਾਮ, ਇਸ ਤਰ੍ਹਾਂ ਇਹਨਾਂ ਨੂੰ ਕਿਹਾ ਜਾਂਦਾ। ਸੋ ਖੈਰ ਪਿਆਰਿਓ, ਉਸ ਨਿਜ਼ਾਮ ਨੇ ਭੇਜਣਾ ਕੀਤਾ, ਅਤੇ ਉਹਨਾਂ ਨੇ ਫਿਰ ਮਹਾਰਾਜਾ ਚੰਦੂ ਲਾਲ ਜੀ ਆਪ ਗਏ, ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੂੰ ਮਿਲੇ, ਅਤੇ 70 ਲੱਖ ਦੀ ਚਾਂਦਨੀ ਜਿਹੜੀ ਹੈ ਉਸ ਜ਼ਮਾਨੇ ਦੇ ਵਿੱਚ ਇੰਨੀ ਲਾਗਤ ਦੇ ਨਾਲ ਚਾਂਦਨੀ ਬਣਾ ਕਰਕੇ ਉਹਨਾਂ ਨੂੰ ਪੇਸ਼ ਕਰਨਾ ਕੀਤਾ। ਬਹੁਤ ਸਾਰੇ ਘੋੜੇ ਜਿਹੜੇ ਹਨ ਉਹ ਦਿੱਤੇ, ਬਹੁਤ ਉਹਨਾਂ ਦੇ ਕੋਲ ਹੈਦਰਾਬਾਦ ਦੇ ਨਵਾਬ ਦੇ ਕੋਲ ਹੀਰੇ ਜਵਾਹਰਾਤ ਬਹੁਤ ਸਨ, ਇਹ ਉਹਨੇ ਬੇਸਕੀਮਤੀ ਤੋਹਫੇ ਦੇਣੇ ਕੀਤੇ, ਅਤੇ ਇਹਦੇ ਬਦਲੇ ਉਹਨੇ ਵਚਨ ਕਰਨਾ ਕੀਤਾ, ਮਹਾਰਾਜਾ ਜੀ ਅਤੇ ਆਪ ਜੀ ਆਪਣੀਆਂ ਫੌਜਾਂ ਜਿਹੜੀਆਂ ਹਨ ਸਾਡੇ ਕੋਲ ਭੇਜਣਾ ਕਰੋ, ਅਤੇ ਅਸੀਂ ਆਪਣੀ ਫੌਜ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਾਂ। ਕਈ ਆਪਣੇ ਬੰਦੇ ਗੱਦਾਰ ਹੋ ਗਏ, ਬੇਈਮਾਨ ਹੋ ਗਏ ਹਨ, ਪਤਾ ਨਹੀਂ ਲੱਗਦਾ, ਇਸ ਕਰਕੇ ਆਪ ਜੀ ਆਪਣੀ ਫੌਜ ਨੂੰ ਭੇਜਣਾ ਕਰੋ। ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ 12 ਬੇੜੇ ਜਿਹੜੇ ਹਨ, ਇਹ ਬੇੜਿਆਂ ਦੀ ਗਿਣਤੀ ਕਈ ਵਾਰੀ 100 ਦੀ 150 ਦੀ ਗਿਣਤੀ ਵੱਜਦੀ ਆ, ਜ਼ਿਆਦਾ ਕਰਕੇ 100 ਦੀ ਗਿਣਤੀ ਵੱਜਦੀ। ਸੋ ਇਸ ਤਰ੍ਹਾਂ ਪਿਆਰਿਓ ਉਹਨਾਂ ਨੇ 12 ਬੇੜੇ, ਇਤਿਹਾਸ ਦੇ ਵਿੱਚ ਬੇੜਿਆਂ ਦਾ ਬਚਨ ਆਉਂਦਾ, 12 ਬੇੜੇ ਉਹਨਾਂ ਨੇ ਭੇਜਣੇ ਕੀਤੇ। ਉਹ ਬੇੜੇ ਜਿਹੜੇ ਹਨ ਚੱਲ ਕਰਕੇ ਇੱਥੇ ਆਏ, ਪਹਿਲੇ ਹੈਦਰਾਬਾਦ ਦੇ ਵਿੱਚ ਉਹਨਾਂ ਨੇ ਇਹ ਕੀਤਾ, ਫਿਰ ਉਸ ਤੋਂ ਬਾਅਦ ਜਿੱਥੇ ਜਿੱਥੇ ਬਗਾਵਤਾਂ ਹੁੰਦੀਆਂ ਸੀ ਨਾ, ਅਤੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਉਸ ਪਾਸੇ ਸਿੰਘਾਂ ਦੀਆਂ ਟੁਕੜੀਆਂ ਜਿਹੜੀਆਂ ਉਹ ਲਾ ਦਿੱਤੀਆਂ, ਉਹਨਾਂ ਨੂੰ ਚਾਰਜ ਸੌਂਪਣਾ ਕੀਤਾ। ਇਸ ਤਰ੍ਹਾਂ ਇਹ ਰਾਜੇ ਮਹਾਰਾਜੇ ਇਹਨਾਂ ਦੀ ਵੀ ਪਿਆਰਿਓ ਫੌਜਾਂ ਦੇ ਵਿੱਚ ਅਲਾਇੰਸ ਹੁੰਦੀ ਹੈ। ਅੱਜ ਵੀ ਆਪਾਂ ਵੇਖਦੇ ਹਾਂ ਜਿਸ ਤਰ੍ਹਾਂ ਕਿ ਅਮੈਰੀਕਾ ਜਿਹੜਾ ਉਹਨੇ ਇੱਕ ਇਹ ਬਣਾਇਆ ਨਾਟੋ ਦੇਸ਼ ਕਰਕੇ, ਉਹਦੇ ਵਿੱਚ ਇਹ ਆਪਣੇ ਫੌਜੀ ਉੱਥੇ ਭੇਜਦੇ, ਉਹਨਾਂ ਦੇ ਫੌਜੀ ਉਹਨਾਂ ਦੇ ਕੋਲ ਜਾਂਦੇ। ਇਸ ਤਰ੍ਹਾਂ ਲੋੜ ਪਈ ਤਾਂ ਪਿਆਰਿਓ ਇੱਕ ਦੂਜੇ ਦੀ ਇਹ ਮਦਦ ਕਰਦੇ। ਉਸ ਤਰ੍ਹਾਂ ਹੀ ਪਿਆਰਿਓ ਪੰਜਾਬ ਦੇ ਮਹਾਰਾਜੇ ਰਣਜੀਤ ਸਿੰਘ ਸਾਹਿਬ ਜੀ ਦੇ ਨਾਲ ਇੱਥੋਂ ਦਾ ਰਾਜਾ ਜਿਹੜਾ ਹੈ, ਨਵਾਬ ਜਿਹੜਾ ਹੈ, ਉਹਨੇ ਅਲਾਇੰਸ ਕਰਨਾ ਕੀਤਾ, ਗੱਠਜੋੜ ਕਰਨਾ ਕੀਤਾ, ਉੱਥੋਂ ਫੌਜਾਂ ਆਈਆਂ, ਅਤੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਅਤੇ ਉਹਦੇ ਤਾਂ ਹੀ ਇਹੀ ਵਚਨ ਕਰਨਾ ਕੀਤਾ ਕਿ ਭਾਈ ਕਿ ਇਹ ਅਸਥਾਨ ਅਸੀਂ ਬਣਾਉਣਾ ਚਾਹੁੰਦੇ ਹਾਂ, ਕਿਉਂਕਿ ਰਾਜ ਪ੍ਰਬੰਧ ਉਹਦਾ ਹੈ, ਇਹ ਇਲਾਕਾ, ਇਹ ਧਰਤੀ ਜਿਹੜੀ ਹੈ ਨਿਜ਼ਾਮ ਦੀ ਹੈ, ਅਤੇ ਉਹਨੂੰ ਵਚਨ ਕੀਤਾ ਕਿ ਸਾਨੂੰ ਇਹ ਅਸਥਾਨ ਅਸੀਂ ਬਣਾਉਣਾ, ਪੈਸਾ ਅਸੀਂ ਲਾਉਣਾ, ਲੇਕਿਨ ਰਾਜਸੀ ਪ੍ਰਬੰਧ ਜਿਹੜਾ ਹੈ ਜ਼ਮੀਨ ਆਦਿਕ ਦਾ ਉਹ ਤੂੰ ਕਰਨਾ ਕਰ। ਉਸ ਵੇਲੇ ਸਾਤ ਸੰਗਤ ਜੀ ਕਿਹਾ ਜਾਂਦਾ, ਇਹਦੇ ਪੱਕੇ ਸਬੂਤ ਨਹੀਂ, ਜਿਸ ਤਰ੍ਹਾਂ ਕਿ ਆਪਾਂ ਵੇਖਦੇ ਹਾਂ ਲਿਖਤਾਂ ਨੂੰ, ਪੁਰਾਤਨ ਪੜ੍ਹਦੇ ਹਾਂ, ਤਕਰੀਬਨ ਪਿਆਰਿਓ 2,500 ਇਹ ਵਚਨ ਆਉਂਦਾ ਕਿ 2,500 ਏਕੜ ਦੀ ਜ਼ਮੀਨ ਇਹ ਸਾਰਾ ਪਟਾ ਜਿਹੜਾ ਉਹਨੇ ਲਿਖ ਕੇ ਦੇਣਾ ਕੀਤਾ। ਅੱਜ ਵੀ ਇਹ ਪੂਰਾ ਇਲਾਕਾ, ਪੂਰਾ ਸ਼ਹਿਰ ਹੀ ਜਿਹੜਾ ਹੈ ਇੱਥੋਂ ਲੈ ਕਰਕੇ ਪਿਆਰਿਓ ਇਹ ਦੂਜੇ ਪਾਸੇ ਪੁਰਾਣਾ ਸ਼ਹਿਰ, ਜੇ ਮੈਂ ਬੇਨਤੀ ਕੀਤੀ ਚੌਫਾਲਾ ਆਦਿਕ, ਇਹ ਪੁਰਾਣਾ ਸ਼ਹਿਰ ਇਹ ਰਹਿ ਗਿਆ। ਉਹ ਤੋਂ ਬਾਅਦ ਇਹ ਨਵਾਂ ਸ਼ਹਿਰ ਜਿੰਨਾ ਵੀ ਡਿਵੈਲਪ ਹੋਇਆ, ਇਹ ਸਾਰੀ ਜ਼ਮੀਨ ਜਿਹੜੀ ਹੈ, ਕਿਹਾ ਜਾਂਦਾ ਪਿਆਰਿਓ ਇਹਦੇ, ਕੋਈ ਬੋਲੇ ਕਿ ਜੀ ਕਿੱਥੇ ਇਹਦੇ ਦਸਤਾਵੇਜ਼, ਅਤੇ ਅੱਜ ਦੇ ਜ਼ਮਾਨੇ ਵਿੱਚ ਰਜਿਸਟਰੀਆਂ ਹੁੰਦੀਆਂ, ਇਹ ਹੁੰਦੀਆਂ, ਅਤੇ ਉਹਨਾਂ ਜ਼ਮਾਨਿਆਂ ਦੇ ਵਿੱਚ ਕਿਹੜੀ ਕੋਈ ਰਜਿਸਟਰੀ ਹੁੰਦੀ ਸੀ, ਖੁੱਲ੍ਹੇ ਪਿਆਰਿਓ ਥਾਵਾਂ ਹੁੰਦੀਆਂ, ਅਤੇ ਫਿਰ ਕਹਿ ਦਿੱਤਾ ਜਾਂਦਾ ਜੀ ਇਹ ਤੁਹਾਡੀ ਹੈ, ਪੱਟੇ ਲਿਖਾਏ ਜਾਂਦੇ ਸਨ। ਅੱਜ ਵੀ ਆਪ ਜੀ ਦੇਖ ਸਕਦੇ ਹੋ ਅਤੇ ਤਖ਼ਤ ਸਾਹਿਬ ਜੀ ਦੇ ਨਾਂ ਤੋਂ ਇੱਥੋਂ, ਅਤੇ ਪੂਰਾ ਰੇਲਵੇ ਸਟੇਸ਼ਨ ਦੇਖੋ ਕਿੰਨਾ ਦੂਰ ਹੈ, ਸਾਰਾ ਰੇਲਵੇ ਸਟੇਸ਼ਨ ਦੀ ਜ਼ਮੀਨ ਜਿਹੜੀ ਹੈ ਗੁਰੂ ਘਰ ਦੀ ਸੀ, ਉਹਦੇ ਦਸਤਾਵੇਜ਼ ਅੱਜ ਵੀ ਹਨ। ਉਹ ਫਿਰ ਸਰਕਾਰਾਂ ਨੇ ਇਕਵਾਇਰ ਕੀਤਾ, ਪੈਸੇ ਦਿੱਤੇ ਨਹੀਂ, ਉਹ ਵੱਖਰਾ ਵਿਸ਼ਾ ਹੈ। ਕਹਿਣ ਦਾ ਮਤਲਬ ਕਿ ਬਹੁਤ ਤਗੜੀ ਜ਼ਮੀਨ ਆ, ਉਹਨੇ ਤਖ਼ਤ ਸਾਹਿਬ ਜੀ ਦੇ ਨਾਮ ਕਰਨੀ ਕੀਤੀ, ਪੂਰੀ ਉਹਨੇ ਮਦਦ ਕੀਤੀ, ਕਿਉਂਕਿ ਇੱਥੇ ਤੁਰਕਾਂ ਦਾ ਵੀ ਜ਼ਿਆਦਾ ਜ਼ੋਰ ਸੀ। ਉਹਨੇ ਫਿਰ ਆਪਣੇ ਦਲ ਬਲ ਦੇ ਨਾਲ ਉਹਨਾਂ ਨੂੰ ਕਿਹਾ ਕਿ ਕੋਈ ਸਿੰਘਾਂ ਦੇ ਨਾਲ ਹਬੀ ਨਬੀ ਕਰੇਗਾ ਉਹ ਸਰਕਾਰੀ ਗੁਨਾਹਗਾਰ ਹੋਵੇਗਾ। ਫਿਰ ਗੁਰੂ ਕੇ ਸਿੰਘਾਂ ਨੇ ਪਿਆਰਿਓ ਇੱਥੇ ਅਸਥਾਨ ਜਿਹੜਾ ਹੈ ਇਹਦੀ ਉਸਾਰੀ ਕਰਨੀ ਕੀਤੀ ਹੈ। ਤੇ ਇਹ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਤੇ ਜਿਸ ਤਰ੍ਹਾਂ ਆਪਾਂ ਅਕਾਲੀ ਕੌਰ ਸਿੰਘ ਜੀ ਦਾ ਇਤਿਹਾਸ ਪੜ੍ਹਦੇ ਹਾਂ, ਅੱਜ ਤੋਂ ਪਿਆਰਿਓ ਤਕਰੀਬਨ 100 ਸਾਲ ਪਹਿਲੇ ਉਹਨਾਂ ਨੇ ਜੋ ਬਚਨ ਲਿਖਣੇ ਕੀਤੇ, ਜੋ ਉਹਨਾਂ ਨੇ ਕਿਤਾਬ ਲਿਖਣੀ ਕੀਤੀ, ਉਹਦੇ ਵਿੱਚ ਬੜਾ ਪਿਆਰਾ ਉਹਨਾਂ ਨੇ ਬਚਨ ਕੀਤਾ ਕਿ ਇਹ ਅਸਥਾਨ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਸੇਵਾ ਆਰੰਭ ਕੀਤੀ ਸੀ, ਲੇਕਿਨ ਪੂਰਾ ਅਸਥਾਨ ਜਿਹੜਾ ਕਾਇਮ ਨਹੀਂ ਹੋਇਆ। ਇਹ ਥੱਲੇ ਵਾਲਾ ਹੀ ਅਸਥਾਨ ਜਿਹੜਾ ਜਿੱਥੇ ਆਪਾਂ ਬੈਠੇ ਹਾਂ ਇੱਥੋਂ ਤੱਕ ਹੀ ਆਇਆ ਅਤੇ ਕੱਚਾ ਹੀ ਸੀ, ਮਤਲਬ ਨਾ ਪੂਰਾ ਪੱਕਾ ਇਹ ਨਹੀਂ ਹੋਇਆ। ਅਤੇ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਉਹ ਭਾਣਾ ਵਰਤਾ ਦਿੰਦੇ ਹਨ। ਜਦੋਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਭਾਣਾ ਵਰਤਾਉਣਾ ਕੀਤਾ, ਉਹ ਤੋਂ ਬਾਅਦ ਪਿਆਰਿਓ ਕਿਉਂਕਿ ਪੈਸਾ ਜਿਹੜਾ ਹੈ ਕਨੈਕਟੀਵਿਟੀ ਪੂਰੀ ਟੁੱਟ ਗਈ ਪੰਜਾਬ ਦੇ ਵਿੱਚ, ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੇ ਪਰਿਵਾਰ ਦੇ ਵਿੱਚ ਹੀ ਪਿਆਰਿਓ ਆਪਸੀ ਜਿਹੜੀ ਹੈ ਭਰਾ ਮਾਰੂ ਜੰਗ ਹੋ ਗਈ। ਡੋਗਰਿਆਂ ਨੇ ਗੱਦਾਰੀ ਕਰਨੀ ਕੀਤੀ, ਉਹਨਾਂ ਦੇ ਸਾਰੇ ਬੱਚਿਆਂ ਨੂੰ ਕੋ ਕੋ ਕਰਕੇ ਆਪਸ ਦੇ ਵਿੱਚ ਲੜਾ ਕਰਕੇ ਖਤਮ ਕਰਨਾ ਕੀਤਾ, ਮਰਵਾਉਣਾ ਕੀਤਾ। ਜਦੋਂ ਘਰ ਕਲੇਸ਼ ਪੈ ਜਾਵੇ, ਆਪਣਾ ਇਲਾਕਾ ਹੀ ਆਪਾਂ ਨੂੰ ਸਾਂਭਣਾ ਔਖਾ ਹੋ ਜਾਵੇ, ਫਿਰ ਬਾਹਰੀ ਜਿਹੜੇ ਪ੍ਰਬੰਧ ਜਿਹੜੇ ਉਹ ਢਿੱਲੇ ਪੈ ਜਾਂਦੇ। ਉਸ ਵੇਲੇ ਕਹਿੰਦੇ ਪਿਆਰਿਓ ਕਿ ਆਪਸ ਦੇ ਵਿੱਚ ਹੀ ਉੱਥੇ ਖਾਨਾ ਬਦੋਸ਼ ਜੰਗ ਹੋ ਗਈ, ਭਰਾ ਮਾਰੂ ਜੰਗ ਹੋ ਗਈ, ਅਤੇ ਉਹਦੇ ਵਿੱਚ ਹੀ ਸਾਰੇ ਉਲਝੇ ਰਹੇ, ਇੱਥੇ ਕਿਹਦਾ ਧਿਆਨ ਨਹੀਂ ਰਿਹਾ। ਫਿਰ ਇੱਥੇ ਜਿਹੜੇ ਸਿੰਘ ਰਹਿ ਗਏ ਅਤੇ ਉਹ ਤੋਂ ਬਾਅਦ ਕਈ ਜਿਹੜੇ ਵਾਪਸ ਚੱਲ ਗਏ, ਕਈਆਂ ਨੇ ਇੱਥੇ ਹੀ ਰਹਿ ਕਰਕੇ ਆਪਣੇ ਡੇਰੇ ਬਣਾ ਲੈਣੇ ਕੀਤੇ। ਫਿਰ ਉਹ ਤੋਂ ਬਾਅਦ ਅਤੇ ਸੰਗਤਾਂ ਨੇ ਗੁਰੂ ਕੇ ਨੇਮੀ ਪ੍ਰੇਮੀ ਸਿੰਘ ਜਿਹੜੇ ਹਨ, ਔਰ ਵੀ ਰਿਆਸਤਦਾਨ ਆਦਿਕ ਜਿੰਨੇ ਵੀ ਇਹ ਵੱਡੇ ਵੱਡੇ ਜਿਹੜੇ ਰਾਜੇ ਰਜਵਾੜੇ ਸਨ, ਉਹਨਾਂ ਨੇ ਪੈਸਾ ਖਰਚ ਕੀਤਾ। ਫਿਰ ਖਰਚ ਕਰਕੇ ਪਿਆਰਿਓ ਬਾਅਦ ਦੇ ਵਿੱਚ ਅੱਜ ਵੀ ਸਾਡੇ ਕਈ ਬਜ਼ੁਰਗ ਜਿਹੜੇ ਹਨ ਜਿਨ੍ਹਾਂ ਨੇ ਇਹ ਵੇਖਿਆ ਪਿਆਰਿਓ, ਅਤੇ ਉਹ ਆਪ ਦੱਸਦੇ ਹਨ ਕਿ ਹੁਣ ਦੇਖੋ ਪੱਥਰਾਂ ਦੇ ਉੱਤੇ ਵੀ ਲਿਖਿਆ ਗਿਆ ਇਹ ਸਾਰੀ ਸੇਵਾ ਜਿਹੜੀ ਹੈ 1960 ਦੇ ਕਰੀਬ ਉਸ ਸੰਨ ਦੇ ਵਿੱਚ ਕਰਾਈ। ਪਹਿਲੇ ਪਰਿਕਰਮਾ ਵੀ ਬਹੁਤ ਛੋਟੀ ਹੋਇਆ ਕਰਦੀ ਸੀ, ਜੇ ਆਪਾਂ ਪਰਿਕਰਮਾ ਲੈਂਦੇ ਹਾਂ ਨਾਲ ਸਿਰਫ 5-7 ਫਿੱਟ ਦੀ ਪਰਿਕਰਮਾ ਹੁੰਦੀ ਸੀ, ਸਾਹਮਣੇ ਤੋਂ ਵੀ ਸਾਧ ਸਿੰਘਾਂ ਜੀ ਸਿਰਫ ਅਤੇ ਪੁਰਾਤਨ ਆਪਾਂ ਤਸਵੀਰਾਂ ਵੇਖ ਸਕਦੇ ਹਾਂ ਕਿ ਜਦੋਂ ਆਪਾਂ ਚਰਨ ਗੰਗਾ ਧੋ ਕਰਕੇ ਉੱਤੇ ਚੜ੍ਹਦੇ ਅਤੇ ਸਿੱਧਾ ਥੋੜ੍ਹਾ ਕੁ ਅੱਗੇ 2-4 ਫਿੱਟ ਦੇ ਅੱਗੇ ਦਰਬਾਰ ਸਾਹਿਬ ਦੇ ਵਿੱਚ ਤਖ਼ਤ ਸਾਹਿਬ ਜੀ ਦੇ ਵਿੱਚ ਇੰਟਰੀ ਹੁੰਦੀ ਸੀ। ਫਿਰ ਉਹ ਸਾਰੀ ਸੇਵਾ ਜਿਹੜੀ ਹੈ ਮਹਾਂਪੁਰਖਾਂ ਨੇ ਇਹਨੂੰ ਚੌੜਾ ਕਰਨਾ ਕੀਤਾ, ਇਹ ਸੇਵਾਵਾਂ ਕਰਾਈਆਂ ਗੁਰਮੁਖ ਪਿਆਰਿਆਂ ਨੇ। ਫਿਰ ਸੋਨੇ ਦੀ ਸੇਵਾ ਹੋਈ, ਆਹ ਆਪਣੇ ਵੇਖਦੇ ਪਿਆਰਿਓ ਸਨ 2000-2001 ਦੇ ਵਿੱਚ ਅੰਦਰਲੀ ਸੋਨੇ ਦੀ ਜਿਹੜੀ ਸੇਵਾ, ਜਿਹੜੀ ਮੀਨਾਕਾਰੀ ਦੀ ਸੇਵਾ ਇਹ ਕੀਤੀ ਗਈ ਹੈ। ਇਤਿਆਦਿਕ ਇਹ ਸੇਵਾਵਾਂ ਪਿਆਰਿਓ ਸਮੇਂ ਸਮੇਂ 'ਤੇ ਹੁੰਦੀਆਂ ਰਹੀਆਂ ਅਤੇ ਅੱਗੇ ਵੀ ਆਪਾਂ ਵੇਖ ਸਕਦੇ ਹਾਂ। ਸਾਡੇ ਵੀ ਵੇਖਦੇ ਹਾਂ ਪਿਆਰਿਓ, ਦੇਖੋ ਕਿੰਨਾ ਆਪਾਂ ਨੇ ਸਮਾਂ ਵੇਖਿਆ ਕਿ ਉਹ ਵੀ ਸਮਾਂ ਸੀ ਜਦੋਂ 2008 ਤੋਂ ਪਹਿਲੇ ਭੀੜੀਆਂ ਗਲੀਆਂ ਹੁੰਦੀਆਂ ਸੀ, ਆਸ ਪਾਸ ਕਿੰਨੇ ਘਰ ਹੁੰਦੇ ਸਨ, ਉਹਨੂੰ ਕਰਕੇ ਅੱਜ ਵਿਕਾਸ ਕਿੰਨਾ ਹੋ ਗਿਆ, ਪਰਿਸਰ ਦਾ ਡਿਵੈਲਪ ਹੋ ਗਿਆ। ਜੋ ਮੈਂ ਬੇਨਤੀ ਕਰਨਾ ਚਾਹੁੰਦਾ ਪਿਆਰਿਓ ਕਿ ਕਈ ਜੋ ਬਚਨ ਕਰਦੇ, ਇੱਥੇ ਵੀ ਬਚਨ ਆਇਆ ਕਿ ਮਹਾਰਾਜ ਨੇ ਸ਼ਰਾਬ ਦਿੱਤਾ ਕਰਕੇ ਉਹਦੀ ਕੁੱਲ ਨਾਸ਼ ਹੋ ਜਾਵੇਗੀ, ਅਤੇ ਆਪਾਂ ਔਰ ਜਿਹੜੇ ਦੂਜੇ ਇਤਿਹਾਸਕਾਰ ਪੜ੍ਹਦੇ ਪਿਆਰਿਓ ਉਹ ਇਹਦੇ ਨਾਲ ਸਹਿਮਤ ਨਹੀਂ ਹੁੰਦੇ ਹਨ। ਕਈਆਂ ਦੀ ਆਪਣੀ ਆਪਣੀ ਥਿਊਰੀ ਇਹ ਵਿਚਾਰ ਹੁੰਦੀ ਹੈ, ਲੇਕਿਨ ਜੇ ਆਪਾਂ ਵਿਚਾਰ ਕਰੀਏ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੇ, ਬੇਸ਼ੱਕ ਪਿਆਰਿਓ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਕਈ ਵਿਆਹ ਕਰਨੇ ਕੀਤੇ, ਉਹਨਾਂ ਦੇ ਬਿੰਦੀ ਪੁੱਤਰ ਬਹੁਤ ਸਾਰੇ ਸਨ, ਅਤੇ ਕਈ ਜਿਹੜੇ ਹਨ ਉਹਦੇ ਵਿੱਚ ਮਾਰੇ ਗਏ, ਕਈ ਜਿਹੜੇ ਬਚ ਗਏ। ਅੱਜ ਵੀ ਕਈ ਲੋਕ ਉਹ ਦੱਸਦੇ ਕਿ ਭਾਈ ਅਸੀਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੇ ਵੰਸ਼ਜ ਹਾਂ, ਜੇ ਇਹ ਬਚਨ ਹੁੰਦਾ ਤਾਂ ਪਿਆਰਿਓ ਉਹਨਾਂ ਦੇ ਵਿੱਚੋਂ ਇੱਕ ਨੇ ਵੀ ਨਹੀਂ ਰਹਿਣਾ ਚਾਹੀਦਾ ਸੀ, ਸਾਰਿਆਂ ਨੇ ਮਰ ਜਾਣਾ ਚਾਹੀਦਾ ਸੀ ਨਾ। ਲੇਕਿਨ ਇਹ ਸਤਿਗੁਰੂ ਮਹਾਰਾਜ ਇੰਨਾ ਸਖ਼ਤ ਬਚਨ ਕਿਸ ਤਰ੍ਹਾਂ ਕਰ ਸਕਦੇ ਹਨ? ਸਤਿਗੁਰੂ ਮਹਾਰਾਜ ਜੀ ਨੇ ਹਾਂ ਇਹ ਬਚਨ ਕੀਤਾ, ਕੋਈ ਵੀ ਸਤਿਗੁਰੂ ਜੀ ਜਿਹੜੇ ਉਹਨਾਂ ਨੇ ਇਹੀ ਬਚਨ ਕੀਤਾ ਕਿ ਭਾਈ ਮੇਰੀ ਯਾਦਗਾਰ ਨਾ ਬਣਾਈ ਜਾਵੇ, ਸਾਡੀ ਮਤਲਬ ਪੂਜਾ ਨਾ ਕਰੋ ਭਾਈ। ਇਹ ਤਾਂ ਉਹਨਾਂ ਦਾ ਬਿਰਧ ਹੈ, ਜਿਸ ਤਰ੍ਹਾਂ ਕਿਹਾ ਨਾ ਕਿ ਮੋਕੋ ਦਾਸ ਤਵਨ ਕਾ ਜਾਨੋ, ਕਿ ਆਪਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਦਾਸ ਮੰਨਦੇ ਹਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿੰਨੇ ਵਾਰੀ ਬਾਣੀ ਦੇ ਵਿੱਚ ਬਚਨ ਕੀਤਾ ਸਗ ਨਾਨਕ ਦੀ ਬਾਣ ਮਸਤਾਨਾ ਕਰਕੇ, ਕਿ ਆਪਾਂ ਮਹਾਰਾਜ ਜੀ ਨੂੰ ਸਗ ਮਸਤਾਨਾ ਥੋੜ੍ਹੀ ਬੋਲਾਂਗੇ ਪਿਆਰੇ, ਉਹ ਉਹਨਾਂ ਦੀ ਭਾਵਨਾ ਹੈ। ਉਹ ਉਹਨਾਂ ਦੀ ਜਿਹੜੀ ਹੈ ਨਿਮਰਤਾ ਹੈ, ਆਪਾਂ ਨੇ ਤਾਂ ਉਹਨਾਂ ਨੂੰ ਪਾਰ ਬ੍ਰਹਮ ਪਰਮੇਸ਼ਰ ਕਰਕੇ ਇਹੀ ਰੂਪ ਦੇ ਵਿੱਚ ਜਾਣ ਕਰਕੇ ਉਹਨਾਂ ਦੀ ਪੂਜਾ ਕਰਨੀ ਹੈ।
1: ਸੰਤੋਖ ਸਿੰਘ ਕਰ
0: ਹੁਣ ਉਸ ਵੇਲੇ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਹੱਥ

ਕਿਸ ਤਰ੍ਹਾਂ ਚੱਲ ਸਕਦੀਆਂ ਇਹਦੇ ਲਈ ਅਤੇ ਆਪਣੀ ਸੰਗਤ ਚਾਹੀਦੀ ਹੈ, ਉਗਰਾਹੀ ਕਰਾਂਗੇ ਤਾਂ ਜਾ ਕਰਕੇ ਆਪਾਂ ਖੁੱਲ੍ਹੇ ਭੰਡਾਰੇ ਜਿਹੜੇ ਹਨ ਉਹ ਸੰਗਤਾਂ ਨੂੰ ਛਕਾ ਸਕਦੇ ਹਾਂ। ਤੇ ਆਪਾਂ ਪੈਸਾ ਕਿੱਥੋਂ ਲਵਾਂਗੇ ਮਹਾਰਾਜ, ਪੈਸਾ ਕਿੱਥੋਂ ਆਵੇਗਾ, ਤੇ ਆ ਰਾਸ਼ਨ

ਤੇ ਫਿਰ ਉਹਨਾਂ ਦੀ ਵੀ ਸੇਵਾ ਕਰਨਾ ਕਰੋ। ਮਹਾਰਾਜ ਆਪ ਜੀ ਬਚਨ ਕਰਦੇ ਹੋ ਕਿ ਸੰਗਤਾਂ ਨੂੰ ਲੰਗਰ ਛਕਾਓ, ਲੇਕਿਨ ਇੱਥੇ ਜਿਹੜੇ ਨਾਲ ਰਹਿਣਗੇ ਉਹਨਾਂ ਨੂੰ ਵੀ ਪ੍ਰਸ਼ਾਦਾ ਛਕਾਉਣਾ ਬੜਾ ਔਖਾ ਹੋ ਜਾਵੇਗਾ, ਅਸੀਂ ਕਿੱਥੇ ਜਾਈਏ? ਗੱਲ ਤਾਂ ਦਰੁਸਤ ਹੈ ਨਾ ਪਿਆਰਿਓ। ਅੱਜ ਵੀ ਮੈਂ ਬੇਨਤੀ ਕਰਾਂ, ਦੇਖੋ ਇਹ ਇਲਾਕਾ ਸਾਡਾ ਨਹੀਂ, ਮਤਲਬ ਪੰਜਾਬ ਦੀ ਧਰਤੀ ਤੋਂ ਟੁੱਟਿਆ ਹੋਇਆ ਹੈ। ਹੁਣ ਪੰਜਾਬ ਤੋਂ ਪਿਆਰਿਓ ਮੈਂ ਬੇਨਤੀ ਕਰਾਂ, ਹਰ ਸਾਲ ਕਣਕ ਦੀ ਉਗਰਾਈ ਹੁੰਦੀ ਹੈ ਔਰ ਵੀ ਬੇਅੰਤ ਰਸਤਾਂ ਦੀਆਂ

ਚਲੋ ਅੱਜ ਇਹ ਆਵਾਜਾਈ ਦੇ ਸਾਧਨ ਬਣ ਗਏ। ਅੱਜ ਪਿਆਰਿਓ ਰੇਲ ਗੱਡੀਆਂ ਚੱਲਦੀਆਂ, ਟਰੱਕਾਂ ਚੱਲਦੀਆਂ। ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰਿਓ ਗੱਲ ਭਾਈ ਸੰਤੋਖ ਸਿੰਘ ਜੀ ਦੀ ਦਰੁਸਤ ਹੈ, ਕਿਉਂਕਿ ਆਪਣੇ ਬੰਦੇ ਰਹਿਣਗੇ ਤਾਂ ਪਿਆਰਿਓ ਸੇਵਾ ਸੰਭਾਲ ਹੋਵੇਗੀ। ਜਿਸ ਤਰ੍ਹਾਂ ਪੰਥ ਪ੍ਰਕਾਸ਼ ਦੇ ਵਿੱਚ ਬਚਨ ਆਉਂਦਾ ਤੇ ਕਹਿੰਦੇ ਨਾ, ਇੱਕ ਸਿੰਘ ਨੇ ਅਰਦਾਸ ਬੇਨਤੀ ਕੀਤੀ ਕਿ ਹੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜੇ ਪੰਥ ਹੈ ਤਾਂ ਗ੍ਰੰਥ ਹੈ, ਗੁਰੂ ਘਰ ਹੈ। ਜੇ ਪੰਥ ਨਹੀਂ ਰਵੇਗਾ ਤੇ ਗ੍ਰੰਥ ਕੌਣ ਰੱਖੇਗਾ, ਗੁਰੂ ਘਰ ਕਿਸ ਤਰ੍ਹਾਂ ਬਣਨਗੇ। ਗੱਲ ਦਰੁਸਤ ਹੈ ਪਿਆਰਿਓ, ਪੰਥ ਚਾਹੀਦਾ। ਅੱਜ ਆਪ ਜੀ ਦੇਖੋ ਪਾਕਿਸਤਾਨ, ਅਫਗਾਨਿਸਤਾਨ ਇਹਨਾਂ ਅਸਥਾਨਾਂ ਦੇ ਵਿੱਚ ਕਦੇ ਇਤਿਹਾਸ ਪੜ੍ਹੋ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਗੁਰੂ ਘਰ ਸਨ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਕਰਦਾ, ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਦੇ ਮੇਲੇ ਲੱਗਦੇ, ਲੇਕਿਨ ਉੱਥੇ ਪੰਥ ਨਹੀਂ ਰਿਹਾ। ਉੱਥੋਂ ਉਹਨਾਂ ਨੇ ਮਾਰ ਕਰਕੇ ਭਜਾ ਦਿੱਤਾ, ਸਿੰਘ ਆ ਗਏ, ਪੰਥ ਹਟ ਗਿਆ, ਗ੍ਰੰਥ ਵੀ ਨਹੀਂ ਰਿਹਾ। ਉਹ ਗੁਰੂ ਘਰ ਜਿਹੜੇ ਹਨ ਅੱਜ ਕਈ ਆਪਾਂ ਵੇਖਦੇ ਹਾਂ ਖੰਡਰ ਬਣ ਗਏ, ਲੋਕਾਂ ਨੇ ਉਹਦੇ ਉੱਤੇ ਕਬਜ਼ੇ ਕਰ ਲਏ ਹਨ। ਸੋ ਇਸ ਤਰ੍ਹਾਂ ਹੀ ਭਾਈ ਸੰਤੋਖ ਸਿੰਘ ਜੀ ਨੇ ਬਚਨ ਕੀਤਾ, ਪੰਥ ਹੋਵੇਗਾ। ਸਿੰਘ, ਚਲੋ ਪੰਜਾਬ ਦੀ ਗੱਲ ਹੁੰਦੀ ਤਾਂ ਆਪਾਂ ਮੰਨ ਸਕਦੇ ਹਾਂ, ਆਪਾਂ ਬਚਨ ਕਰਦੇ ਕਿ ਭਾਈ ਆਪਣੇ ਸਿੰਘ ਹਨ, ਚਲੋ ਭਾਈ ਦਸਵੰਧ ਕੱਢੋ, ਮਾਇਆ ਕੱਢੋ, ਕਿਉਂਕਿ ਜਿੰਨੇ ਵੀ ਗੁਰੂ ਘਰ ਦੇ ਪ੍ਰਬੰਧ ਇਹ ਸੰਗਤਾਂ ਦੇ ਸਿਰ ਦੇ ਉੱਤੇ ਚੱਲਦੇ ਹਨ। ਇਹ ਸਾਨੂੰ ਪਿਆਰਿਓ ਯਾਦ ਰੱਖਣਾ ਚਾਹੀਦਾ ਹੈ। ਸੰਗਤ ਗੁਰੂ ਘਰ ਦੇ ਲਈ ਕਾਮ ਤਹੇਨ ਗਊ ਦੇ ਵੱਤ ਹੈ। ਸੰਗਤਾਂ ਦੀ ਆਵਾਜਾਹੀ, ਸੰਗਤਾਂ ਜਿਹੜੀਆਂ ਦਸਾਂ ਨਵਾਂ ਦੀ ਕਿਰਤ ਕਰਕੇ ਪਿਆਰਿਓ ਜੋ ਮਾਇਆ ਚੜਾਉਂਦੀ ਹੈ, ਜੋ ਰਾਸ਼ਨ ਆਦਿਕ ਚੜ੍ਹਦਾ, ਉਹਦੇ ਨਾਲ ਹੀ ਤਾਂ ਰੰਗਰ ਬਣਦਾ। ਭਾਈ ਸੰਤੋਖ ਸਿੰਘ ਜੀ ਕਹਿਣ ਲੱਗੇ, ਮਹਾਰਾਜ ਇੱਥੇ ਕੋਈ ਆਪਣੀ ਸੰਗਤ ਨਹੀਂ ਹੈ, ਨਾਨਕ ਨਾਮ ਲੇਵਾ ਸੰਗਤ ਗੁਰੂ ਕੀ ਸੰਗਤ, ਕੋਈ ਆਪਣੇ ਸਿੰਘ ਨਹੀਂ ਹਨ। ਆਪ ਜੀ ਕਹਿੰਦੇ ਜੀ ਖੁੱਲ੍ਹੇ ਲੰਗਰ ਚਲਾਓ, ਖੁੱਲ੍ਹੇ ਲੰਗਰ ਚਲਾਓ। ਇੱਥੇ ਮਹਾਰਾਜ ਜਿੰਨੇ ਕੋ ਅਸੀਂ ਸਿੰਘ ਰਹਿਣਗੇ, ਉਹਨਾਂ ਦਾ ਗੁਜ਼ਰ ਬਸਰ ਕਰਨਾ ਵੀ ਔਖਾ ਹੋ ਜਾਵੇਗਾ। ਤੇ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਇਹ ਧੀਰਜ ਦਿੱਤਾ, ਉਹਨਾਂ ਦੇ

0: ਨਾ, ਆ ਦੇਸ਼ ਜਿਹੜਾ ਤੁਸੀਂ ਬੋਲਦੇ ਨਾ ਕਿ ਸਿੰਘ ਨਹੀਂ ਹਨ, ਇੱਕ ਸਮਾਂ ਇਹੋ ਜਿਹਾ ਆਵੇਗਾ ਇੱਥੇ ਬਹੁਤ ਜ਼ਿਆਦਾ ਸਿੰਘਾਂ ਦੀ ਆਬਾਦੀ ਵਸੇਗੀ, ਬਹੁਤ ਵੱਡੀ ਆਬਾਦੀ ਦੇ ਵਿੱਚ ਚੜ੍ਹਦੀ ਕਲਾ ਵਾਲੇ ਸਿੰਘ ਇੱਥੇ ਰਹਿਣਗੇ। ਅੱਜ ਪਿਆਰਿਓ ਆਪਾਂ ਵੇਖ ਸਕਦੇ ਹਾਂ ਸਤਿਗੁਰੂ ਮਹਾਰਾਜ ਜੀ ਦੀ ਬਹੁਤ ਕਿਰਪਾ ਬਹੁਤ ਕਲਾ ਵਰਤਦੀ ਹੈ ਪਿਆਰਿਓ, ਜਿੰਨੇ ਵੀ ਸਿੰਘ ਨਾ ਗੁਰੂ ਮਹਾਰਾਜ ਨੇ ਜੋ ਕਿਰਪਾ ਕਰਨੀ ਕੀਤੀ ਸਾਰੇ ਤਿਆਰ ਪ੍ਰਤਿਆਰ ਬਾਣੀ ਬਾਣੇ ਦੇ ਧਾਰਨੀ ਹਨ, ਕੇਸਾ ਧਾਰੀ ਹਨ, ਰਹਿਤ ਬੈਤ ਦੇ ਵਿੱਚ ਪੱਕੇ ਰਹਿੰਦੇ ਹਨ। ਇਹ ਗੁਰੂ ਮਹਾਰਾਜ ਜੀ ਦਾ ਵਚਨ ਉਸ ਵੇਲੇ ਕਿੰਨੇ ਕੁ ਹੋਣਗੇ, ਦੋ ਚਾਰ ਸਿੰਘ ਸੀ ਹੋਣਗੇ ਮਹਾਰਾਜ ਜੀ ਦੇ ਵੇਲੇ, ਜਦੋਂ ਮਹਾਰਾਜ ਨੂੰ ਭਾਈ ਸੰਤੋਖ ਸਿੰਘ ਜੀ ਨੇ ਕਿਹਾ ਨਾ ਮਹਾਰਾਜ ਸਿੰਘ ਨਹੀਂ ਹਨ, ਥੋੜੇ ਕੋ ਸਿੰਘ, ਮਹਾਰਾਜ ਨੇ ਕਿਹਾ ਸੰਤੋਖ ਸਿੰਘ ਜੀ ਫਿਕਰ ਨਾ ਕਰੋ, ਸਮਾਂ ਇਹੋ ਜਿਹਾ ਆਵੇਗਾ, ਜ਼ਿਆਦਾ ਸਮਾਂ ਇੰਜ ਨਹੀਂ ਰਹੇਗਾ, ਇੱਥੇ ਸਾਡੇ ਸਿੰਘਾਂ ਦੀ ਆਬਾਦੀ ਰਹੇਗੀ। ਅੱਜ ਵੀ ਪਿਆਰਿਓ ਆਪਾਂ ਅਸੀਂ ਫਖਰ ਦੇ ਨਾਲ ਕਹਿ ਸਕਦੇ ਹਾਂ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਬਹੁਤ ਚੜ੍ਹਦੀ ਕਲਾ ਦੇ ਵਿੱਚ ਇੱਥੇ ਹਜ਼ੂਰੀ ਖਾਲਸਾ ਇਹ ਦੇਸ਼ ਦੇ ਵਿੱਚ ਇਹ ਇਲਾਕੇ ਦੇ ਵਿੱਚ ਪੂਰੇ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜਾਹੋ ਜਲਾਲ ਦੇ ਨਾਲ ਆਪਾਂ ਰਹਿ ਰਹੇ ਹਾਂ, ਇਹ ਗੁਰੂ ਮਹਾਰਾਜ ਜੀ ਦੀ ਕਿਰਪਾ ਹੈ। ਇੱਕ ਦੋ ਬ੍ਰਿੰਦਕ ਇੱਥੇ ਨਾ ਦੋ ਚਾਰ ਇਸ ਤਰ੍ਹਾਂ ਜਥੇਬੰਦੀਆਂ ਹੋ ਜਾਣਗੀਆਂ, ਟੋਲੇ ਬਣ ਜਾਣਗੇ ਸਿੰਘਾਂ ਦੇ, ਫਿਰ ਬਾਅਦ ਦੇ ਵਿੱਚ ਉਹਨਾਂ ਨੇ ਹੀ ਫਿਰ ਦੇਗ ਦਾ ਪੂਰਾ ਪ੍ਰਬੰਧ ਕਰਨਾ ਹੈ, ਉਹਨਾਂ ਨੇ ਆਪ ਆ ਕਰਕੇ ਇੱਥੇ ਕਾਰ ਭੇਟਾ ਦੇ ਕਰਕੇ ਜਾਣੀ, ਉਹਨਾਂ ਨੇ ਉਗਰਾਹੀਆਂ ਕਰਕੇ ਇੱਥੇ ਦੇਣਾ ਤੇ ਫਿਰ ਉਹਦੇ ਨਾਲ ਖੁੱਲੇ ਭੰਡਾਰੇ ਚੱਲਣਗੇ। ਤੇ ਜਦੋਂ ਵੀ ਜੋ ਵੀ ਇੱਥੇ ਆਵੇਗਾ ਨਾ, ਪੈਸਾ ਆਵੇਗਾ ਜਾਂ ਕੋਈ ਰਾਸ਼ਨ ਆਦਿਕ ਚੜਾਵੇਗਾ ਤੇ ਤੁਸੀਂ ਉਹ ਰਾਸ਼ਨ ਲੈ ਕਰਕੇ ਤੇ ਉਹਨੂੰ ਦੇਗ ਦੇ ਵਿੱਚ ਲਾਹ ਦੇਣਾ ਕਰੋ,
1: ਚਿੰਤਾ ਕਰੀਏ
0: ਤੇ ਆਪ ਜੀ ਨਾ ਕਦੇ ਵੀ ਧਨ ਦੀ ਚਿੰਤਾ ਨਾ ਕਰਨਾ ਕਰੋ, ਪੈਸਾ ਜਿਹੜਾ ਹੈ ਇਹ ਖੁਦ ਚੱਲ ਕਰਕੇ ਆਵੇਗਾ, ਤੁਹਾਨੂੰ ਪੈਸਿਆਂ ਦੀ ਚਿੰਤਾ ਨਹੀਂ ਕਰਨੀ ਚਾਹੀਦੀ। ਇਸ ਤਰ੍ਹਾਂ ਇਹ ਬਚਨ ਸੁਣ ਕਰਕੇ ਪਿਆਰਿਓ ਸਾਰਿਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਨਿਵਾਉਣਾ ਕੀਤਾ, ਤੇ ਆ ਕਰਕੇ ਸੰਗਤਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਮੱਥਾ ਟੇਕਦੇ ਤੇ ਮਹਾਰਾਜ ਜੀ ਦੀ ਪ੍ਰਦਖਣਾ ਕਰਦੇ ਹਨ। ਤੇ ਇੱਥੇ ਬਹੁਤ ਸਾਰੀਆਂ ਮਸ਼ਾਲਾਂ ਜਿਹੜੀਆਂ

0: ਦੇ ਵਿੱਚੋਂ ਬਾਹਰ ਨਿਕਲ ਗਈਆਂ। ਜੋ ਕਨਾਤ ਦਾ ਜੋ ਮੈਨੇ ਬੇਨਤੀ ਕੀਤੀ ਸੀ, ਇਸ ਤਰ੍ਹਾਂ ਕੱਪੜੇ ਦਾ ਹੀ ਦਰਵਾਜ਼ਾ ਹੁੰਦਾ, ਉਹਨੂੰ ਲਾ ਦਿਓ, ਬੰਦ ਹੋ ਜਾਂਦਾ, ਪਰਦਾ ਹੋ ਜਾਂਦਾ ਉਹ ਦਰਵਾਜ਼ਾ। ਫਿਰ ਪਿਆਰਿਓ, ਸਿੰਘ ਜਦੋਂ ਬਾਹਰ ਨਿਕਲ ਗਏ ਤੇ ਉਹਨਾਂ ਨੇ ਫਿਰ ਚੰਗੀ ਤਰ੍ਹਾਂ ਰੱਸੇ ਦੇ ਨਾਲ ਕਨਾਤ ਦਾ ਦਰਵਾਜ਼ਾ ਬੰਦ ਕਰ ਦਿੱਤਾ। ਤੇ ਉੱਥੇ ਹੁਣ ਪਿਆਰਿਓ ਇੱਥੇ ਯਾਦ ਰੱਖਣਾ ਚਾਹੀਦਾ, ਇਹ ਮੈਂ ਸਾਰਿਆਂ ਦੇ ਲਈ ਬੇਨਤੀ ਕਰ ਰਿਹਾ ਕਿ ਜਦੋਂ ਗੁਰੂ ਮਹਾਰਾਜ ਜੀ ਨੇ ਪਰਦਾ ਕਰ ਦਿੱਤਾ ਨਾ ਪਿਆਰਿਓ, ਉਹ ਪਰਦੇ ਨੂੰ ਹਟਾ ਕਰਕੇ ਨਹੀਂ ਵੇਖਣਾ ਚਾਹੀਦਾ। ਉੱਥੇ ਗੁਰੂ ਮਹਾਰਾਜ ਜਦੋਂ ਮਹਾਰਾਜ ਚਾਹੁੰਦੇ ਕਿ ਭਾਈ ਇਹ ਗੱਲ ਪਰਦੇ ਦੀ ਹੈ, ਉਹਨੂੰ ਪਰਦੇ ਵਿੱਚ ਹੀ ਰਹਿਣ ਦੇਣਾ ਚਾਹੀਦਾ ਹੈ। ਇਤਿਹਾਸ ਦੇ ਵਿੱਚ ਪਿਆਰਿਓ ਇਸ ਤਰ੍ਹਾਂ ਬਹੁਤ ਸਾਰੇ ਬਚਨ ਆਉਂਦੇ ਕਿ ਮਹਾਰਾਜ ਜੇ ਇਹ ਕੌਤਕ ਪ੍ਰਤੱਖ ਕਰਨਾ ਚਾਹੁੰਦੇ ਤੇ ਪ੍ਰਤੱਖ ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਹ ਭਾਣਾ ਵਰਤਾ ਸਕਦੇ ਸਨ, ਇਹ ਕੌਂਤਕ ਕਰ ਸਕਦੇ ਸਨ। ਲੇਕਿਨ ਜਦੋਂ ਗੁਰੂ ਮਹਾਰਾਜ ਜੀ ਨੇ ਪਰਦਾ ਕਰ ਦਿੱਤਾ ਤੇ ਪਿਆਰਿਓ ਆਪਾਂ ਇਹ ਨਹੀਂ ਕਹਿ ਸਕਦੇ ਹਾਂ ਕਿ ਨਹੀਂ ਜੀ ਇਹ ਅੰਦਰ ਕੀ ਹੋਇਆ, ਅਸੀਂ ਅੰਦਰ ਜਾ ਕਰਕੇ ਵੇਖਿਆ ਤੇ ਅੰਦਰ ਆ ਇਸ ਤਰ੍ਹਾਂ ਹੋਇਆ, ਇਹ ਆਪਣੇ ਆਪਣੇ ਅਕਲ ਦੇ ਘੋੜੇ ਦੌੜਾਉਣਾ ਇਹ ਠੀਕ ਨਹੀਂ ਹੈ। ਬਸ ਪਿਆਰਿਓ ਹੁਣ ਇੱਥੋਂ ਜਦੋਂ ਮਹਾਰਾਜ ਜੀ ਨੇ ਪਰਦਾ ਕੱਜ ਲਿਆ, ਕਨਾਤ ਦੇ ਅੰਦਰ ਚੱਲ ਗਏ, ਹੁਣ ਉੱਥੇ ਜਿਸ ਤਰ੍ਹਾਂ ਜੋ ਭਾਣਾ ਵਰਤਿਆ ਉਹ ਗੁਰੂ ਮਹਾਰਾਜ ਨੂੰ ਤੇ ਵਾਹਿਗੁਰੂ ਜੀ ਨੂੰ ਪਤਾ ਹੈ।
1: ਵਾਹਿਗੁਰੂ ਜੀ ਕੀ ਬਹੋ ਫਤਿਹ
0: ਤੇ ਅੰਦਰੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ। ਦੇਖੋ ਹੁਣ ਕਵੀ ਰਾਜ ਜੀ ਵੀ ਕਿੰਨਾ ਪਿਆਰਾ ਬਚਨ ਕਰਦੇ, ਗੁਰੂ ਮਹਾਰਾਜ ਜੀ ਨੇ ਸਾਰਿਆਂ ਨੂੰ ਬਾਹਰ ਕਰ ਦਿੱਤਾ। ਉਹ ਤੋਂ ਬਾਅਦ ਫਿਰ ਕਨਾਤ ਦੇ ਵਿੱਚੋਂ ਇਹ ਆਵਾਜ਼ ਆਈ, ਹੁਣ ਆਪਾਂ ਆਵਾਜ਼ ਲਾਉਂਦੇ ਹਾਂ, ਕਨਾਤ ਤਾਣ ਦਿਓ ਪਿਆਰਿਓ, ਅੰਦਰਲਾ ਦ੍ਰਿਸ਼ ਨਜ਼ਰ ਨਹੀਂ ਆਵੇਗਾ, ਲੇਕਿਨ ਅੰਦਰਲਾ ਕੋਈ ਵਿਅਕਤੀ ਬੋਲੇ ਉਹ ਤੁਹਾਨੂੰ ਜ਼ਰੂਰ ਸੁਣਾਈ ਦਿੰਦਾ ਹੈ। ਅੰਦਰੋਂ ਫਿਰ ਸਿੰਘਾਂ ਨੂੰ ਫਤਿਹ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਗਾਜ ਗਾਜ ਕਰਕੇ ਫਤਿਹ ਬੁਲਾਉਣੀ।

0: ਸਮਾਧ ਸਤਿਗੁਰੂ
1: ਉਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਮਾਧੀ ਲਾਉਣੀ ਕੀਤੀ
0: ਅਗਨ ਤੂਰਨ ਉਪਜਾਈ
1: ਤੇ ਜੋਗ ਅਗਨ ਨੂੰ ਪ੍ਰਗਟ ਕਰਨਾ ਕੀਤਾ
0: ਆਕਾਸ਼ ਕੇ ਪੰਥ ਪਧਾਰੇ
1: ਫਿਰ ਪਿਆਰਿਓ ਸੰਗਤਾਂ ਬਾਹਰ ਖੜੇ ਹੋ ਕਰਕੇ ਕੀ ਤੱਕ ਰਹੀਆਂ ਹਨ ਕਿ ਅੰਦਰੋਂ ਪਿਆਰਿਓ ਇੱਕ ਅੱਗ ਦੀ ਲਾਟ ਜਿਹੜੀ ਹੈ ਉਹ ਆਕਾਸ਼ ਦੇ ਵੱਲ ਉੱਠੀ ਹੈ ਉਸ ਵੇਲੇ ਸਾਰਿਆਂ ਨੇ ਅਨੁਮਾਨ ਲਾ ਲਿਆ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜੋ ਚਿਖਾ ਸਜਾਈ ਸੀ ਨਾ ਉਹ ਚਿਖਾ ਨੂੰ ਚੰਡਾ ਪ੍ਰਜਲਿਤ ਹੋ ਗਿਆ ਹੁਣ ਆਪਾਂ ਵੇਖ ਸਕਦੇ ਹਾਂ ਪਿਆਰਿਓ ਕਈ ਵਾਰੀ ਕੋਈ ਬੰਦਾ ਚਲਾਣਾ ਕਰ ਜਾਵੇ ਤੇ ਉਹਦੀ ਆਪਾਂ ਚਿਖਾ ਸਜਾਉਂਦੇ ਹਾਂ ਲਾਂਬੂ ਦਿੰਦੇ ਹਾਂ ਫਿਰ ਸਾਰੇ ਪਾਸੇ ਹਟ ਜਾਂਦੇ ਤੇ ਦੂਰੋਂ ਵੀ ਪਿਆਰਿਓ ਉਹ ਚਿਖਾ ਜਿਹੜੀ ਹੈ ਉਹਦੀ ਲਾਟ ਜਿਹੜੀ ਜਦੋਂ ਆਕਾਸ਼ ਦੇ ਵੱਲ ਉੱਡਦੀ ਹੈ ਕਿਉਂਕਿ ਇਹ ਅੱਗ ਦਾ ਸੁਭਾਵ ਹੈ ਪਾਣੀ ਦਾ ਸੁਭਾਵ ਉਹ ਗ੍ਰੈਵਿਟੀ ਵੱਲ ਨਿਵਾਣ ਦੇ ਵੱਲ ਜਾਂਦਾ ਤੇ ਅੱਗ ਆਪ ਜੀ ਜਿੱਥੇ ਮਰਜ਼ੀ ਬਾਲੋ ਤੇ ਅੱਗ ਦਾ ਸੁਭਾਵ ਹੁੰਦਾ ਉਹ ਆਪਣਾ ਸਰੋਤ ਜਿਹੜਾ ਸੂਰਜ ਉਹਦਾ ਸਰੋਤ ਮੰਨਿਆ ਜਾਂਦਾ ਉਹ ਤਾਂ ਆਕਾਸ਼ ਦੇ ਵੱਲ ਉੱਠਦੀ ਹੈ ਕਨਾਤ ਜਿਹੜੀ ਆ 7-8 ਫਿੱਟ ਦੀ ਹੈ ਤੇ ਅੱਗ ਦੀਆਂ ਲਾਟਾਂ ਜਿਹੜੀਆਂ 10-12 ਫਿੱਟ ਉੱਚੇ ਉਹ ਉੱਠੀਆਂ ਤੇ ਬਹੁਤ ਭਾਰੀ ਜਦੋਂ ਪ੍ਰਕਾਸ਼ ਹੋ ਗਿਆ ਤੇ ਸੰਗਤਾਂ ਨੇ ਇਹ ਅਨੁਮਾਨ ਲਾ ਲਿਆ ਸਮਝ ਲਿਆ ਕਿ ਜੋ ਚਿਖਾ ਗੁਰੂ ਮਹਾਰਾਜ ਜੀ ਨੇ ਅੰਦਰ ਸਜਾਈ ਸੀ ਉਹਨੂੰ ਲਾਂਬੂ ਲੱਗ ਗਿਆ ਉਹ ਪ੍ਰਜਲਿਤ ਹੋ ਗਿਆ ਫਿਰ ਸਾਰੇ ਲੋਕ ਪਿਆਰਿਓ ਕਈ ਜਿਹੜੇ ਕਮਜ਼ੋਰ ਦਿਲ ਦੇ ਜਾਂ ਔਰ ਵੀ ਸੰਗਤਾਂ ਜਿਹੜੀਆਂ ਉਹ ਕਹਿਣ ਲੱਗੇ ਹਾਏ ਆਹ ਕੀ ਹੋ ਗਿਆ ਆਹ ਕੀ ਹੋ ਗਿਆ ਇਹ ਮਹਾਰਾਜ ਨੇ ਕਿਸ ਤਰ੍ਹਾਂ ਭਾਣਾ ਵਰਤਾਇਆ ਤੇ ਆਕਾਸ਼ ਦੇ ਵਿੱਚ ਪਿਆਰਿਓ ਜੈ ਜੈਕਾਰ ਦਾ ਉਦਘੋਸ਼ ਹੋ ਰਿਹਾ ਹੈ ਜਿਸ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਦੋਂ ਪਾਤਸ਼ਾਹ ਜੀ ਸ਼ਹਾਦਤ ਨੂੰ ਪ੍ਰਾਪਤ ਹੋ ਗਏ ਤੇ ਆਪਾਂ ਰੋਜ਼ ਸ਼ਬਦ ਪੜ੍ਹਦੇ ਹਾਂ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ ਹੈ ਹੈ ਸਭ ਜਗ ਭਇਓ ਜੈ ਜੈ ਜੈ ਸੁਰ ਲੋਕ ਮਾਤ ਲੋਕ ਦੇ ਵਿੱਚ ਹਾਹਾਕਾਰ ਹਾਹਾਕਾਰ ਮੱਚ ਗਿਆ ਸਵਰਗ ਲੋਕ ਸੱਚਖੰਡ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦਾ ਜੈ ਜੈਕਾਰਾ ਹੋ ਰਿਹਾ ਜੈ ਜੈਕਾਰਾ ਹੋ ਰਿਹਾ ਤੇ ਸੰਗਤਾਂ ਬਹੁਤ ਵਿਸਮਿਤ ਹੋ ਰਹੀਆਂ ਇਹੀ ਕੰਨਾਂ ਦੇ ਵਿੱਚ ਆਵਾਜ਼ ਆ ਰਹੀ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਦੀ ਜੈ ਜੈਕਾਰ ਜੈ ਜੈਕਾਰ ਜੈ ਜੈਕਾਰ ਹੋਵੇ ਕਈ ਗੁਰਮੁਖ ਪਿਆਰੇ ਬੜੇ ਵਿਸਮਿਤ ਹੁੰਦੇ ਕਿ ਭਾਈ ਇਹ ਆਵਾਜ਼ ਕਿੱਥੋਂ ਆ ਰਹੀ ਜੈਕਾਰੇ ਦੀ ਧੁਨੀ ਕਿੱਥੋਂ ਆ ਰਹੀ ਹੈ ਬਹੁਤ ਦੇਵਤਿਆਂ ਨੇ ਉਹ ਪਿਆਰਿਓ ਆਕਾਸ਼ ਮੰਡਲ ਦੇ ਵਿੱਚ ਨੌਬਤਾਂ ਆਦਿਕ ਜਿਸ ਤਰ੍ਹਾਂ ਤਖ਼ਤ ਸਾਹਿਬ ਜੀ ਦੇ ਵਿੱਚ ਵੀ ਪਿਆਰਿਓ ਇਹ ਖੁਸ਼ੀ ਦਾ ਪ੍ਰਤੀਕ ਹੁੰਦਾ ਜਿਹੜੇ ਰਾਜੇ ਮਹਾਰਾਜੇ ਜਿਹੜੇ ਹੁੰਦੇ ਨਾ ਪਿਆਰਿਓ ਉਹਨਾਂ ਦੇ ਦੁਆਰ ਦੇ ਉੱਤੇ ਨੌਬਤਾਂ ਵੱਜਦੀਆਂ ਤੇ ਨੌਬਤ ਜਿਹੜੇ ਹਨ ਸਵਰਗ ਲੋਕ ਦੇ ਵਿੱਚ ਦੇਵ ਮੰਡਲ ਦੇ ਵਿੱਚ ਨੌਬਤਾਂ ਵੱਜ
0: ਗਈਆਂ
1: ਤੇ ਇੰਜ ਸੁਣ ਕਰਕੇ ਪਿਆਰਿਓ ਜਿਸ ਤਰ੍ਹਾਂ ਬੱਦਲ ਗੱਜਦਾ ਇਸ ਤਰ੍ਹਾਂ ਨੌਬਤਾਂ ਵੱਜ
0: ਗਈਆਂ
1: ਇੱਕੋ ਵਾਰ ਬਹੁਤ ਜ਼ਿਆਦੀ ਗੂੰਜ ਉੱਠ ਗਈ ਹੈ ਇੰਜ ਲੱਗ ਰਿਹਾ ਪਿਆਰਿਓ ਮਧੁਮਾਲਾ ਕਈ ਵਾਰੀ ਨਾ ਤੇ ਆਕਾਸ਼ ਬਹੁਤ ਭਿਆਨਕ ਰੂਪ ਦੇ ਵਿੱਚ ਗੜਗੜਾਉਂਦਾ ਤੇ ਕਈ ਵਾਰੀ ਬਹੁਤ ਪਿਆਰ ਦੇ ਨਾਲ ਹਲਕੀ ਹਲਕੀ ਧੁਨੀ ਕਰਦਾ ਉਹ ਬੜੀ ਪਿਆਰੀ ਲੱਗਦੀ ਇਸ ਤਰ੍ਹਾਂ ਪਿਆਰੀ ਧੁਨੀ ਦੇ ਵਿੱਚ ਸਾਰੇ ਜੈ ਜੈਕਾਰਾ ਕਰ ਰਹੇ ਹਨ
0: ਆਕਾਸ਼ ਪ੍ਰਕਾਸ਼
1: ਆਕਾਸ਼ ਦੇ ਵਿੱਚ ਪਿਆਰਿਓ ਯਕਦਮ ਬਹੁਤ ਜ਼ਿਆਦਾ ਪ੍ਰਕਾਸ਼ ਹੋ ਗਿਆ ਸਾਰੇ ਵੇਖ ਕੇ ਦੰਗ ਹੋ ਗਏ ਕਿ ਆਕਾਸ਼ ਮੰਡਲ ਜਿਹੜਾ ਹੈ ਰਾਤ ਨੂੰ ਲਾਲੋ ਲਾਲ ਹੋ ਗਿਆ ਤੇ ਜਨ ਵਰਖਾ ਕਰ ਜਿਸ ਤਰ੍ਹਾਂ ਕਿ ਵਰਖਾ ਕਰਕੇ
0: ਸਾਵਣ ਕੀ ਸੰਧਿਆ
1: ਤੇ ਕਈ ਵਾਰੀ ਸਾਵਣ ਦੇ ਮਹੀਨੇ ਦੇ ਵਿੱਚ ਪਿਆਰਿਓ ਕੀ ਹੁੰਦਾ ਕਿ ਅਚਨਚੇਤ ਬਹੁਤ ਜ਼ਿਆਦਾ ਬੱਦਲ ਆ ਜਾਂਦੇ ਹਨ ਹੁਣ ਆਹ ਜਿਹੜਾ ਮੌਸਮ ਜਿਹੜਾ ਚੱਲਦਾ ਕਈ ਵਾਰੀ ਆਪਨੇ ਵੇਖਿਆ ਜਾਂ ਆਪ ਜੀ ਤਜੁਰਬਾ ਕਰੋ ਤੇ ਕਈ ਵਾਰੀ ਵੇਖਦੇ ਵੀ ਆਪਾਂ ਬਹੁਤ ਜ਼ਿਆਦਾ ਆਕਾਸ਼ ਵਿੱਚ ਜੰਮ ਜਾਂਦੇ ਹਨੇਰਾ ਹੋ ਜਾਂਦਾ ਫਿਰ ਇੱਕੋ ਦਮ ਪਿਆਰਿਓ ਬੱਦਲ ਹਟ ਜਾਂਦੇ ਤੇ ਕੁਛ ਇਲਾਕਾ ਜਿਹੜਾ ਨਾ ਬਹੁਤ ਲਾਲੋ ਲਾਲ ਹੋ ਜਾਂਦਾ ਕਈ ਵਾਰੀ ਗੁਲਾਬੀ ਰੰਗ ਜਿਹੜਾ ਆਕਾਸ਼ ਵਿੱਚ ਨਜ਼ਰ ਆਉਂਦਾ ਰਾਤ ਦਾ ਸਮਾਂ ਹੈ ਤੇ ਪਿਆਰਿਓ ਜਿਸ ਤਰ੍ਹਾਂ ਆਕਾਸ਼ ਦੇ ਵਿੱਚ ਕਈ ਵਾਰੀ ਲਾਲੀ ਛਾ ਜਾਂਦੀ ਇਸ ਤਰ੍ਹਾਂ ਆਕਾਸ਼ ਦੇ ਵਿੱਚ ਲਾਲੀ ਛਾ ਗਈ
0: ਸੂਰਜ ਕਿਰਨ ਸਜਲ ਤੇ ਬਰਣਾ
1: ਤੇ ਜਿਸ ਤਰ੍ਹਾਂ ਸੂਰਜ ਦੇ ਕਿਰਨ ਜਿਹੜੇ ਹਨ ਪਾਣੀ ਦੇ ਨਾਲ

0: ਇਸ ਵਿੱਚ ਦਿਖ
1: ਜਾਂਦਾ ਇਸ ਤਰ੍ਹਾਂ ਹੀ ਪਿਆਰਿਓ, ਹਲਕਾ ਜਿਹਾ ਪੀਲਾ ਰੰਗ ਆ, ਗੁਲਾਬੀ ਰੰਗ ਜਿਹੜਾ ਹੈ ਉਹ ਆਕਾਸ਼ ਮੰਡਲ ਦੇ ਵਿੱਚ ਨਜ਼ਰ ਆ ਰਿਹਾ।
0: ਵਿਮਾਨਨ ਕੀ ਬਹੁ
1: ਹੋਈ, ਤੇ ਆਕਾਸ਼ ਮੰਡਲ ਦੇ ਵਿੱਚ ਬਹੁਤ ਸਾਰੇ ਵਿਮਾਨ ਆ ਗਏ।
0: ਆਗਮਨ ਜਾਣ ਸਭ
1: ਹਰ ਕੋਈ ਜਾਣ ਗਿਆ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਦੇਵ ਮੰਡਲ ਦੇ ਵਿੱਚ ਆਗਮਨ ਹੋ ਰਿਹਾ। ਸਾਰੇ ਦੇਵੀ ਦੇਵਤੇ ਮਹਾਰਾਜ ਜੀ ਦਾ ਸਵਾਗਤ ਕਰਨ ਦੇ ਲਈ ਆ ਗਏ ਹਨ। ਹਰ ਕੋਈ ਪਿਆਰਿਓ ਜੈ ਜੈਕਾਰਾ ਜੈ ਜੈਕਾਰਾ ਕਰ ਰਿਹਾ ਸਤਿਗੁਰਾਂ ਦਾ। ਹੁਣ ਉਹਨਾਂ ਦੀ ਮੱਤ ਦੇ ਵਿੱਚ ਪਿਆਰਿਓ, ਉਹ ਹਿੰਦੂ ਮੱਤ ਦੇ ਵਿੱਚ ਉਹ ਜੈ ਜੈਕਾਰਾ ਕਰਦੇ, ਲੇਕਿਨ ਸਾਡਾ ਜੈਕਾਰਾ ਕਿਹੜਾ ਹੈ ਪਿਆਰਿਓ? ਸਾਡਾ ਫਤਿਹ ਦਾ ਨਾਰਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਵਤੇ ਪਿਆਰਿਓ ਆਪਣੇ ਮਤ ਮੁਤਾਬਕ ਮਹਾਰਾਜ ਜੀ ਦਾ ਜੈਕਾਰਾ ਕਰਦੇ, ਮਹਾਰਾਜ ਜੀ ਦੀਆਂ ਉਸਤਤੀਆਂ ਗਾਉਂਦੇ, ਸਤਿਗੁਰੂ ਮਹਾਰਾਜ ਜੀ ਉਹਨਾਂ ਦਾ ਪ੍ਰਤੀ ਉੱਤਰ ਫਤਿਹ ਦੇ ਵਿੱਚ ਦਿੰਦੇ ਹਨ। ਗੱਜ ਗੱਜ ਕਰਕੇ ਸਤਿਗੁਰੂ ਮਹਾਰਾਜ ਦੇਵਤਿਆਂ ਨੂੰ ਫਤਿਹ ਬੁਲਾ ਰਹੇ।
0: ਦੇਵਤਾ ਕੇ ਗਨ
1: ਸਾਰੇ ਦੇਵਤੇ ਆ ਕਰਕੇ ਮਹਾਰਾਜ ਜੀ ਨੂੰ ਮਿਲਦੇ ਹਨ।
0: ਗੁਰੂ ਸਭ ਕਾਰਜ
1: ਕਹਿੰਦੇ ਧੰਨ ਹੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਆਪ ਜੀ ਨੇ ਮਾਤ ਲੋਕ ਦੇ ਸਾਰੇ ਕਾਰਜ ਕਰਦੇ ਕੀਤੇ।
0: ਦੁਸ਼ਟਨ ਕੁਲ ਬਲ ਤੇ ਪਰ
1: ਹਰੇ, ਜਿਹੜੇ ਦੁਸ਼ਟ ਦੋਖੀ ਜਿਹੜੇ ਹਨ ਉਹਨਾਂ ਦਾ ਸਰਵਨਾਸ਼ ਆਪ ਨੇ ਕਰਨਾ ਕੀਤਾ।
0: ਪੰਕਜ ਭੂਤ ਵਿਭੂਤ
1: ਉਹ ਤੋਂ ਬਾਅਦ

0: ਬਾਣੀ ਦਾ ਉਹ ਦੇਵ ਮੰਡਲ ਦੇ ਵਿੱਚ ਗਾਇਨ ਕਰਦੇ ਹਨ ਤੇ ਅਗਨੀ ਦੇਵਤਾ ਆਦਿਕ ਔਰ ਵੀ ਦੇਵ ਬਟੂਟੀਆਂ ਜਿਹੜੀਆਂ ਹਨ ਉਹਨਾਂ ਨੂੰ ਵੀ ਬਹੁਤ ਪ੍ਰਸੰਨਤਾ ਛਾਈ ਹੈ ਤੇ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਕੌਤਕ ਕਰਦੇ ਕੀਤੇ ਬਹੁਤ ਜ਼ਿਆਦਾ ਮਹਾਰਾਜ ਜੀ ਦਾ ਸੁਜਸ ਕਰਨਾ ਕੀਤਾ
1: ਵਿਵੇਕ ਸੰਕੇਤ
0: ਤੇ ਇਸ ਤਰ੍ਹਾਂ ਕਈ ਜਿਹੜੇ ਮਹਾਂਪੁਰਖਾਂ ਨੇ ਵਿਵੇਕ ਦਾ ਸੰਕੇਤ ਦਿਖਾਇਆ
1: ਬਹਾਦਰ
0: ਹਰ ਕੋਈ ਦੇਵਤਾ ਇਹੀ ਬਚਨ ਕਰਦਾ ਕਿ ਹੈ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਨੰਦਨ ਭਾਵ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇ ਆਪ ਜੀ ਬੰਧਨਾਂ ਦੇ ਯੋਗ ਹੋ ਤੇ ਦੁੱਖਾਂ ਦਾ ਨਾਸ਼ ਕਰਨ ਵਾਲੇ ਹੋ
1: ਸ਼ੁਭ ਗ੍ਰੰਥ ਸੱਚੇ
0: ਤੇ ਆਪ ਜੀ ਨੇ ਪੰਥ ਨੂੰ ਪ੍ਰਗਟ ਕਰਨਾ ਕੀਤਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਆਪ ਜੀ ਨੇ ਸੰਪੂਰਨਤਾ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਹੈ ਤੇ ਨਾਲ ਅਰ ਪੁੰਜ ਪਚਿਓ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਨੇ ਸੰਸਾਰ ਦੇ ਵਿੱਚ ਬੇਅੰਤ ਕੌਤਕ ਆਦਿਕ ਕਰਨੇ ਕੀਤੇ ਤੇ ਵੈਰੀਆਂ ਦਾ ਸੰਹਾਰ ਕਰਨਾ ਕੀਤਾ
1: ਵਿਸ਼ਾਲ ਕਿਰਪਾਲ ਸਦਾ
0: ਤੇ ਆਪ ਜੀ ਦਾ ਜਿਹੜਾ ਤੇਜ ਜਿਹੜਾ ਬਹੁਤ ਜ਼ਿਆਦਾ ਹੈ ਦਮਕਾਂ ਮਾਰਿਆ ਤੇ ਆਪ ਜੀ ਦਾ ਮੁਖਾਰਬਿੰਦ ਜਿਸ ਤਰ੍ਹਾਂ ਕਮਲ ਦਾ ਫੁੱਲ ਖਿੜਿਆ ਹੋਇਆ ਹੁੰਦਾ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਦੀ ਅਸੀਂ ਆਪ ਜੀ ਇੰਨੀਆਂ ਤਕਲੀਫਾਂ ਇੰਨੇ ਦੁੱਖ ਦਲਿੱਦਰਤਾ ਬਹੁਤ ਜ਼ਿਆਦੀਆਂ ਆਪ ਨੂੰ ਪ੍ਰਾਪਤ ਹੋਈਆਂ ਲੇਕਿਨ ਸਤਿਗੁਰੂ ਮਹਾਰਾਜ ਕਦੇ ਆਪ ਜੀ ਦੇ ਚਿਹਰੇ ਦੇ ਉੱਤੇ ਅਸਾਂ ਨੇ ਸ਼ਿਕਨ ਨਹੀਂ ਵੇਖਿਆ ਕਦੇ ਵੱਟ ਚਾੜਦੇ ਹੋਏ ਨਹੀਂ ਵੇਖਣਾ ਕੀਤਾ ਮਹਾਰਾਜ ਜੀ ਦਾ ਜੀਵਨ ਜਿਹੜਾ ਨਾ ਪਿਆਰਿਓ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਜੀ ਦਾ ਕਦੇ ਵਿਚਾਰ ਕਰਨਾ ਕਰੋ ਘੇਰਾ ਪੈ ਗਿਆ ਅੱਠ ਨੌ ਮਹੀਨੇ ਦਾ ਘੇਰਾ ਹੈ ਤੇ ਇੰਨਾ ਲੰਬਾ ਘੇਰਾ ਜਿਹਦੇ ਵਿੱਚ ਕਈ ਸਿੰਘ ਉਹ ਸ਼ਹੀਦ ਹੋ ਗਏ ਹਨ ਸਭ ਖਤਮ ਹੋ ਗਿਆ ਤੇ ਉਸ ਵੇਲੇ ਉਹ ਤੋਂ ਬਾਅਦ ਅਨੰਦਪੁਰ ਸਾਹਿਬ ਜੀ ਦਾ ਤਿਆਗ ਕਰਨਾ ਕੀਤਾ ਮਹਾਰਾਜ ਜੀ ਆਪ ਜੀ ਨੇ ਸਰਬੰਸ ਵਾਰ ਦਿੱਤਾ ਕਦੇ ਆਪ ਜੀ ਦੇ ਸੁਨਹਿਰੀ ਮੰਦਰ ਝੂਲਦੇ ਸਨ ਕਦੇ ਇਹੋ ਜਿਹਾ ਵੀ ਸਮਾਂ ਆਇਆ ਲੋਕਾਂ ਨੇ ਫਿਰ ਆਪ ਜੀ ਕਿੱਥੇ ਘੜੀ ਕੋ ਵੀ ਟਿਕ ਜਾਂਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੱਥ ਜੋੜਦੇ ਮਹਾਰਾਜ ਇੱਥੇ ਨਾ ਰੁਕੋ ਅੱਗੇ ਚੱਲ ਜਾਓ ਉਹ ਵੀ ਸਮਾਂ ਆਇਆ ਪਿਆਰੇ ਉਹ ਯਾਦ ਰੱਖਣਾ ਚਾਹੀਦਾ ਜਦੋਂ ਸਤਿਗੁਰੂ ਮਹਾਰਾਜ ਚਮਕੌਰ ਸਾਹਿਬ ਤੋਂ ਨਿਕਲੇ ਅਨੰਦਪੁਰ ਸਾਹਿਬ ਤੋਂ ਨਿਕਲੇ ਕਈ ਜਿਹੜੇ ਆਪਣਿਆਂ ਨੇ ਹੀ ਬੂਹੇ ਬੰਦ ਕਰ ਦਿੱਤੇ ਕਹਿ ਦਿੱਤਾ ਮਹਾਰਾਜ ਆਪ ਜੀ ਰਹਿ ਕੇ ਚੱਲ ਜਾਓਗੇ ਬਾਅਦ ਦੇ ਵਿੱਚ ਇਹਨਾਂ ਨੇ ਮਾਰ ਦੇਣਾ ਹੈ ਥਾਂ ਨਹੀਂ ਦਿੱਤੀ ਹੈ ਇੰਨਾ ਸਭ ਕੁਛ ਹੋਇਆ ਵਿਚਾਰ ਕਰੋ ਪਿਆਰਿਓ ਆ ਥੋੜ੍ਹਾ ਕੁ ਆਪਾਂ ਵੀ ਵੇਖੀਏ ਥੋੜ੍ਹਾ ਕੁ ਸੰਕਟ ਆ ਜਾਵੇ ਆਪਾਂ ਡੋਲ ਜਾਂਦੇ ਹਾਂ ਥਿਰਕ ਜਾਂਦੇ ਹਾਂ ਜੇ ਵੇਖਿਆ ਜਾਵੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦੇ ਉੱਤੇ ਸੰਕਟਾਂ ਦੇ ਪਹਾੜ ਟੁੱਟ ਟੁੱਟ ਕਰਕੇ ਆਏ ਲੇਕਿਨ ਆਪ ਜੀ ਨੇ ਕਦੇ ਵੀ ਸਤਿਗੁਰੂ ਮਹਾਰਾਜ ਸ਼ਿਕਨ ਨਹੀਂ ਪ੍ਰਾਪਤ ਕਰਨੀ ਕੀਤੀ ਸਦਾ ਆਪ ਜੀ ਚੜ੍ਹਦੀ ਕਲਾ ਦੇ ਵਿੱਚ ਰਹੇ ਹੋ ਤੇ ਆਪ ਜੀ ਨੇ ਹਿੰਦੂ ਧਰਮ ਹਿੰਦੁਸਤਾਨ ਦੀ ਲਾਜ ਨੂੰ ਰੱਖਣਾ ਕੀਤਾ ਤੇ ਤੁਰਕਾਂ ਦਾ ਜਿਹੜਾ ਪ੍ਰਤਾਪ ਜਿਹੜਾ ਸੀ ਜੋ ਤੇਜ ਪ੍ਰਤਾਪ ਰਾਜ ਪ੍ਰਤਾਪ ਜਿਹੜਾ ਹੈ ਉਹ ਆਪ ਜੀ ਨੇ ਖਤਮ ਕਰ ਦਿੱਤਾ ਉਸ ਤੋਂ ਬਾਅਦ ਇਹ ਤੁਰਕ ਰਾਜ ਦੀ ਜੜ ਜਿਹੜੀ ਆ ਸਤਿਗੁਰੂ ਮਹਾਰਾਜ ਜੀ ਨੇ ਪੁੱਟ ਦੇਣੀ ਕੀਤੀ ਤੁਰਕ ਰਾਜ ਜਿਹੜਾ ਉਹ ਤਹਿਸ ਨਹਿਸ ਹੋ ਗਿਆ ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮਤ ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾ

0: ਗੋਬਿੰਦ ਸਿੰਘ।
1: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ। ਬੋਲੋ ਜੀ
0: ਵਾਹਿਗੁਰੂ,
1: ਸ੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਦਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ ਅੱਗੇ ਤੋਂ ਸਮਤਾਈਆਂ। ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟ ਹਵਾਂ ਪ੍ਰਵਾਨ ਕਰਨੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ।

सब राजन के

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ

ਸ੍ਰੀ ਵਾਹਿਗੁਰੂ ਜੀ ਅਰਦਾਸ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ

ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਧਰਮ ਹੇਤ ਸੀਸ ਦਿੱਤੇ ਤਿਨਾ ਸਚਿਆਰਿਆ ਪਿਆਰਿਆ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸ ਅਗੇ ਨਾਨਕ ਆਖ ਲੈ ਕੀਚੈ ਅਰਦਾਸ ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਾ ਰਿਆਇਤ ਬਿਰਦ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦਾ ਮੰਨੀ ਵਾ ਮਤ ਉੱਚੀ ਮਤ ਪਤਕਾਰ ਆਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਖਾਲਸੇ ਜੀ ਕੀ ਦੇਗ ਤੇਗ ਫਤਿਹ ਚੌਂਕੀਆਂ ਝੰਡੇ ਬੰਗੇ ਜਗੋ ਜੁਗਾ ਟਲ ਰਹੇ ਧਰਮ ਕਾਰ ਜੈ ਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਕੋ ਨਾਮ ਦਾਨ ਸਿੱਖੀ ਦਾਨ ਗੁਰਮਤ ਦਾਨ ਬੁੱਧ ਵਿਵੇਕ ਰਹਿਤ ਰੱਛਾ ਦਾਨ ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਣੀ ਜੀ ਖਡੂਰ ਜੀ ਗੁਰੂ ਕੀ ਬਾਉਲੀ ਸ੍ਰੀ ਗੋਬਿੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਹਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰੀ ਜੀ ਲਖਨੌਰ ਜੀ ਚਮਕੌਰ ਜੀ ਦਮਦਮੇ ਜੀ ਧਮਤਾਣ ਜੀ ਮੁਕਤਸਰ ਜੀ ਪਾਉਂਟੇ ਜੀ ਤਖਤ ਸ੍ਰੀ ਪਟਨਾ ਸਾਹਿਬ ਹਰਿਮੰਦਰ ਜੀ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡੀਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਬਿਭੌਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਝੀਰਾ ਜੀ ਸ਼ਿਕਾਰਘਾਟ ਜੀ ਹੀਰਾਘਾਟ ਜੀ ਮਾਤਾ ਸਾਹਿਬ ਦੇਵਾ ਜੀ ਸੰਗਤ ਸਾਹਿਬ ਜੀ ਮਾਲਟੇਕਰੀ ਸਾਹਿਬ ਜੀ ਬਸਪੰਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਕੀਨਾ ਘਾਟ ਸਾਹਿਬ ਜੀ ਗੰਗਾ ਗੋਦਾਵਰੀ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਰਬਤ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾ ਸੰਜੁਗਤ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚੱਲਾਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮਿਲੇ ਬੋਲੋ ਜੀ ਸਤਿ ਸ੍ਰੀ

ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਦਰ ਲਹਿਰਾਜ ਸਾਹਿਬ ਜੀ ਦੇ ਪਾਠ ਜੀ ਦੀ ਅਰਦਾਸ। ਭੂਲ ਚੂਕ ਮਾਫ਼ ਕਰਨਾ ਪੜੀ ਸੁਣੀ ਬਾਣੀ ਸੱਚਖੰਡ ਮੈਂ ਪ੍ਰਵਾਨ ਕਰਨੀ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ, ਸਿੱਖ ਪੜਦੇ

ਨਾਨਕ ਗੁਰੂ ਗੋਬਿੰਦ ਸਿੰਘ ਜੀ ਦਰਬਾਰਾ ਲਕਸ਼ਮੀ ਕੜੀ ਤੁਮਰੇ ਦਰਬਾਰਾ ਚੰਦਰਾ ਪਾਰ।

Pegar ali babá pula sindi na sindi da.

ਸਿਰ ਸਾਹਿਬਾ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ।

ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਛਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਪ੍ਰਤੀ ਬੇਨਤੀ ਹੈ, ਗੁਰਦੁਆਰਾ ਗੇਟ ਨੰਬਰ 5 ਤੋਂ ਬਾਹਰ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਹੈ ਜੀ, ਜਿੱਥੇ ਪਾਣੀ ਦੇ ਫਵਾਰੇ ਲਗਾਏ ਗਏ ਹਨ, ਜਿਨ੍ਹਾਂ ਪਾਣੀ ਦੇ ਫਵਾਰਿਆਂ 'ਤੇ ਲੇਜ਼ਰ ਲਾਈਟਾਂ ਰਾਹੀਂ ਦਸ ਗੁਰੂ ਸਾਹਿਬਾਨ ਜੀਆਂ ਦਾ ਇਤਿਹਾਸ ਵਿਖਾਇਆ ਜਾਂਦਾ ਹੈ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਠੀਕ 8:15 'ਤੇ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਵਿਖੇ ਪਹੁੰਚ ਕੇ ਗੁਰੂ ਸਾਹਿਬਾਨ ਜੀਆਂ ਦਾ ਇਤਿਹਾਸ ਵੇਖ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ।

ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ। ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ।

ਵਾਹਿਗੁਰੂ ਜੀ।

0: ਅਤਿ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਤਿ ਸੰਗਤ ਜੀਓ ਆਪ ਸਭ ਰੱਬ ਵਰਗੀਆਂ ਸੰਗਤਾਂ ਵੱਡਿਆਂ ਭਾਗਾਂ ਵਾਲੇ ਜੋ ਇਹਨਾਂ ਪਾਵਨ ਅਸਥਾਨਾਂ ਦੇ ਉੱਤੇ ਤਖ਼ਤ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਨੰਦੇੜ ਸਾਹਿਬ ਦੀ ਪਾਵਨ ਬਾਰਗਾਹ ਦੇ ਉੱਤੇ ਆਪ ਸਭ ਸੰਗਤਾਂ ਦੂਰਾਂ ਦਰਾਡਿਆਂ ਤੋਂ ਕਦਮਦਾਰ ਕਦਮ ਚੱਲਦੇ ਹੋਏ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣ ਵਾਸਤੇ ਪਹੁੰਚੇ ਹੋ। ਰਾਤਰੀ ਦੀਵਾਨ ਸਜੇ ਹੋਏ ਨੇ, ਆਪ ਸਭ ਸੰਗਤਾਂ ਹਾਜ਼ਰੀ ਲਵਾ ਰਹੇ ਜੇ ਵਟਭਾਗੇ ਹੋ ਰਹੇ ਹਾਂ। ਆਪ ਸਭ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਹੀ ਇਹਨਾਂ ਪਾਵਨ ਅਸਥਾਨਾਂ ਦੇ ਉੱਤੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਮਹਾਰਾਜ, ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਮਹਾਰਾਜ, ਤਿੰਨਾਂ ਦੇ ਪਾਵਨ ਮੁਖਵਾਕ ਆਪ ਸਭ ਸੰਗਤਾਂ ਨੇ ਸੁਣੇ ਨੇ। ਉਹਨਾਂ ਤੋਂ ਉਪਰੰਤ ਰਹਿ ਰਾਸ ਗੁਰਬਾਣੀ ਜਾਪ ਹੋਏ ਨੇ, ਸੋਧਰ ਦੀ ਚੌਂਕੀ ਸਜੀ, ਆਰਤੀ ਆਰਤਾ ਸ਼ਬਦ ਗਾਇਨ ਹੋਏ। ਆਪ ਸਭ ਸੰਗਤਾਂ ਨੇ ਹਾਜ਼ਰੀ ਭਰੀਏ। ਆਓ ਸੰਗਤ ਜੀ, ਜਿੰਨਾ ਸਮਾਂ ਅਰਦਾਸ ਨੂੰ ਨਸੀਬ ਹੋਇਆ ਹੈ, ਮੈਂ ਆਪਣੇ ਸਮੇਂ ਦੇ ਵਿੱਚ ਰਹਿ ਕੇ ਆਪ ਸਭ ਸੰਗਤਾਂ ਦੇ ਨਾਲ ਜੋ ਮਜ਼ਬੂਨ ਕਹਿਣ ਦਾ ਦਾਸ ਨੂੰ ਹੁਕਮ ਲਗਾਇਆ ਗਿਆ, ਮੈਂ ਉਹ ਵਾਲਾ ਪ੍ਰਸੰਗ ਸਾਂਝਾ ਕਰਨਾ ਹੈ। ਆਓ ਇੱਕੇ ਵਾਰ ਕਹਿਣ ਤੇ ਆਪ ਸਭ ਰੱਬ ਵਰਗੀਆਂ ਸੰਗਤਾਂ ਗੁਰੂ ਪਿਆਰ ਵਿੱਚ ਆਈਏ, ਸੀਸ ਝੁਕਾਈਏ, ਸਾਡੀ ਤੇ ਆਪਣੀ ਹਾਜ਼ਰੀ ਗੁਰੂ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਪਾਵਨ ਚਰਨਾਂ ਵਿੱਚ ਲਵਾਈਏ। ਸਾਰੀ ਸੰਗਤ ਇੱਕੇ ਵਾਰ ਕਹਿਣ ਤੇ ਪਿਆਰ ਵਿੱਚ ਆਓ, ਸੀਸ ਝੁਕਾਓ, ਦੋਵੇਂ ਹੱਥ ਜੋੜੋ ਤੇ ਫਤਿਹ ਪ੍ਰਵਾਨ ਕਰੋ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਸਤ ਸੰਗਤ ਜੀ, ਮਜ਼ਬੂਨ ਸ਼ੁਰੂ ਕਰਨ ਤੋਂ ਪਹਿਲਾਂ ਦਸ ਇੱਕ ਬੇਨਤੀ ਕਰੇ। ਆਪਾਂ ਸਾਰੇ ਹੀ ਪੰਜਾਬ ਤੋਂ ਆਪੋ ਆਪਣੇ ਘਰਾਂ ਦੇ ਕੰਮ ਕਾਰ ਛੱਡ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਪਾਵਨ ਚਰਨਾਂ ਵਿੱਚ ਪਹੁੰਚੇ ਹਾਂ। ਮੈਂ ਇੱਕ ਬੇਨਤੀ ਕਰਾਂ, ਸਾਡੇ ਫੀਲਡ ਦੇ ਜਿੰਨੇ ਵੀ ਬੰਦੇ ਹੁੰਦੇ ਨੇ, ਭਾਵੇਂ ਕੋਈ ਕਵੀਸ਼ਰ ਸਿੰਘ ਹੋਵੇ, ਰਾਗੀ ਸਿੰਘ ਹੋਵੇ, ਢਾਡੀ ਸਿੰਘ ਹੋਵੇ, ਕਥਾਵਾਚਕ ਸਿੰਘ ਹੋਵੇ, ਹਰ ਇੱਕ ਦੇ ਆਪੋ ਆਪਣੇ ਮਨ ਦੀ ਵਿਚਾਰ ਹੁੰਦੀ ਹੈ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੁਰੂ ਪਾਤਸ਼ਾਹ ਜੀ ਮਹਾਰਾਜ ਵਿਧ ਬਣਾਉਣ, ਇਹਨਾਂ ਪਾਵਨ ਤਖਤਾਂ ਦੇ ਉੱਤੇ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਵੇ। ਸਾਧ ਸੰਗਤ ਜੀ, ਦਾਸ ਨੂੰ ਇਸ ਚੇਤ ਦੇ ਉੱਤੇ ਦੂਸਰੀ ਵਾਰ ਇਹਨਾਂ ਪਾਵਨ ਅਸਥਾਨਾਂ ਉੱਤੇ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ। ਮੈਂ ਕਹਿੰਦਾ ਵੀ ਦਾਸ ਵਾਸਤੇ ਬਹੁਤ ਵੱਡੀ ਗੱਲ ਵਾ, ਕਿਉਂਕਿ ਹਰ ਇੱਕ ਵਿਸ਼ਰ ਦਾ, ਹਰ ਇੱਕ ਪ੍ਰਚਾਰਕ ਦੇ ਮਨ ਦਾ ਇੱਛਾ ਹੁੰਦਾ, ਮਨ ਦਾ ਵਿਚਾਰ ਹੁੰਦਾ, ਫੁਰਨਾ ਹੁੰਦਾ ਵਾ ਵੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਬਾਜਾਂ ਵਾਲੇ ਸਤਿਗੁਰੂ ਕਿਰਪਾ ਕਰਨ ਇਸ ਪਾਵਨ ਤਖਤ ਉੱਤੇ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋ ਜਾਵੇ। ਉਹ ਸੁਭਾਗ ਅੱਜ ਪ੍ਰਾਪਤ ਹੋਇਆ ਵਾ। ਆਪ ਸਭ ਸੰਗਤਾਂ ਦੇ ਸਾਹਮਣੇ ਖੜੇ ਹੋ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਚਰਨਾਂ ਵਿੱਚ ਖੜੇ ਹੋ ਕੇ ਮਾਣਯੋਗ ਸੰਗਤ ਜੀ, ਆਪ ਸਭ ਸੰਗਤਾਂ ਦੇ ਜੋੜੇ ਚੜ੍ਹਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਆਓ ਮਜ਼ਬੂਨ ਸ਼ੁਰੂ ਕਰਨ ਤੋਂ ਪਹਿਲਾਂ ਇੱਕੇ ਵਾਰ ਕਹਿਣ ਤੇ ਸਮੁੱਚੀ ਮਾਨਵਤਾ ਦਾ ਭਲਾ ਮੰਗੋ। ਸਭ ਸੰਗਤ ਪਿਆਰ ਵਿੱਚ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ
1: ਤੇਰੇ ਭਾਣੇ ਸਰਬੱਤ ਦਾ ਭਲਾ।
0: ਆਓ ਸੰਗਤ ਜੀ, ਮੈਂ ਆਪਣਾ ਪ੍ਰਸੰਗ ਸ਼ੁਰੂ ਕਰਨ ਜਾ ਰਿਹਾ ਵਾਂ, ਕਿਉਂਕਿ ਦਾਸ ਨੂੰ ਹੁਕਮ ਲਗਾਇਆ ਗਿਆ ਸੀ ਅੱਜ ਦੀ ਤੇ ਕੱਲ੍ਹ ਦੀ ਦੋ ਹਾਜ਼ਰੀਆਂ ਭਰਨ ਦੇ ਸੁਭਾਗ ਪ੍ਰਾਪਤ ਹੋਏ ਨੇ। ਅੱਜ ਵਾਲੇ ਰੋਜ਼ ਛੇਵੇਂ ਪਾਤਸ਼ਾਹ ਜੀ ਮਹਾਰਾਜ, ਮੀਰੀ ਪੀਰੀ ਦੇ ਮਾਲਕ ਮਹਾਂਬਲੀ ਗੁਰਦੇਵ, ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਜੀ ਮਹਾਰਾਜ, ਅੱਜ ਉਹਨਾਂ ਦਾ ਮਜ਼ਬੂਨ ਸਾਂਝਾ ਕਰਨਾ ਵਾ, ਤੇ ਕੱਲ੍ਹ ਵਾਲੇ ਰੋਜ਼ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੰਗਾਂ ਦੇ ਜੇਤੂ ਜਰਨੈਲ ਜੋਧੇ ਸਾਧ ਸੰਗਤ ਜੀ ਉਹਨਾਂ ਦਾ ਪਾਵਨ ਇਤਿਹਾਸ ਸਾਂਝਾ ਕਰਾਂਗੇ ਆਪਾਂ ਕੱਲ੍ਹ ਵਾਲੇ ਦੀਵਾਨਾਂ ਵਿੱਚ। ਆਓ ਇੱਕ ਵਾਰ ਸਭ ਸੰਗਤ ਟਿਕਾ ਬਣਾਓ, ਪਿਆਰ ਵਿੱਚ ਆਖੋ ਜੀ ਸਤਨਾਮ ਸ੍ਰੀ
1: ਵਾਹਿਗੁਰੂ
0: ਸਾਹਿਬ ਜੀ। ਆਓ ਦਾਸ ਇੱਕ ਬੇਨਤੀ ਕਰੇ, ਜਿਹੜੇ ਹਿੰਦੁਸਤਾਨ ਨੂੰ ਅੱਜ ਆਪਾਂ ਵੇਖਦੇ ਹਾਂ, ਭਾਰਤ ਦੇਸ਼ ਆਪਾਂ ਕਹਿੰਦੇ ਹਾਂ, ਇਹ ਭਾਰਤ ਦੇਸ਼ ਅੱਜ ਵਰਗਾ ਨਹੀਂ ਸੀ ਅੱਜ ਤੋਂ ਸਾਧ ਸੰਗਤ ਜੀ ਕਈ ਸੌ ਸਾਲ ਪਹਿਲਾਂ। ਮੈਂ ਇੱਕ ਬੇਨਤੀ ਕਰਾਂ, ਇਸ ਭਾਰਤ ਦੀ ਧਰਤੀ ਉੱਤੇ ਬੜੇ ਜੁਰਮਾਨੇ ਆਏ, ਇਸ ਹਿੰਦੁਸਤਾਨ ਦੀ ਬਾਰਗਾਹ ਦੇ ਉੱਤੇ ਬੜੇ ਜੁਰਮਾਨੇ ਆਏ, ਬੜੇ ਹਮਲਾਵਰ ਆਏ, ਉਹਨਾਂ ਹਮਲਾਵਰਾਂ ਨੇ ਆਣ ਕੇ ਰੱਜ ਕੇ ਭਾਰਤ ਨੂੰ ਲੁੱਟਿਆ, ਸਾਧ ਸੰਗਤ ਜੀ ਭਾਰਤ ਨੂੰ ਲੁੱਟ ਕੇ ਤੇ ਆਪ ਆਪਣੇ ਦੇਸ਼ਾਂ ਵਿੱਚ ਗਏ। ਭਾਰਤ ਦੀ ਧਰਤੀ ਦੇ ਇੱਕ ਜੁਰਮਾਨਾ ਆਇਆ, ਉਹਦਾ ਨਾਮ ਹੈ ਜੀ ਸ਼ਾਹ ਇਜਾਜ਼। ਉਹਨੇ ਇੱਕ ਵਾਰ ਨਹੀਂ, ਦੋ ਵਾਰ ਨਹੀਂ, 70 ਵਾਰ ਹਮਲੇ ਕੀਤੇ। ਸਾਧ ਸੰਗਤ ਜੀ ਉਹਦਾ ਸੀ ਇੱਕ ਚਾਚਾ, ਉਹ ਕਹਿਣ ਲੱਗਾ ਭਲਿਆ ਐਵੇਂ ਡਾਂਗਾ ਸੁੱਟੇ ਚੁੱਕ ਕੇ ਚਲਾ ਜਾਂਦਾ ਵਾ, ਇਹ ਭਾਰਤ ਦੇ ਲੋਕ ਮੂਰਖ ਨੇ ਮੂਰਖ। ਉਹ ਕਿਵੇਂ? ਉਹ ਕਹਿਣ ਲੱਗਾ ਐ ਕਰ, ਗਾਵਾਂ ਲੈ ਕੇ ਜਾਈ, ਇਹਨਾਂ ਭਾਰਤੀਆਂ ਲੋਕਾਂ ਨੇ ਨਾਲੇ ਤੇਰੀਆਂ ਗਾਵਾਂ ਨੂੰ ਪੇੜੇ ਚਾੜਨੇ ਆ, ਨਾਲੇ ਰੱਜ ਕੇ ਦੇਸ਼ ਰੁੱਟ ਲਵੀ, ਤੇ ਹੋਇਆ ਵੀ ਉਸੇ ਤਰ੍ਹਾਂ। ਸ਼ਾਹ ਇਜਾਜ਼ ਆਇਆ, ਉਹਦੇ ਤੋਂ ਬਾਅਦ ਆਇਆ ਮੁਹੰਮਦ ਗੌਰੀ, ਉਹਨੇ ਕਈ ਵਾਰ ਭਾਰਤ ਲੁੱਟਿਆ, ਲੱਖਾਂ ਕਰੋੜਾਂ ਦਾ ਸੋਨਾ ਲੁੱਟ ਕੇ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਬਣ ਕੇ ਉਹਨੇ ਆਪਣੇ ਕਾਬਲ ਕੰਧਾਰ ਖੁਰਾਸਾਨ ਨੂੰ ਖੜੀਆਂ। ਫਿਰ ਸਾਧ ਸੰਗਤ ਜੀ ਸਮਾਂ ਆਪਣੀ ਚਾਲ ਚੱਲਦਾ ਗਿਆ, ਹੁਣ ਭਾਰਤ ਦੀ ਧਰਤੀ ਉੱਤੇ ਇੱਕ ਜ਼ਰਵਾਣਾ ਆਇਆ ਵਾ। ਸਾਧ ਸੰਗਤ ਜੀ ਉਸ ਨੇ ਆਣ ਕੇ ਹਿੰਦੁਸਤਾਨ ਦੀ ਧਰਤੀ ਉੱਤੇ ਐਨ ਰੱਜ ਕੇ ਤਸ਼ੱਦਦ ਕੀਤਾ, ਰੱਜ ਕੇ। ਫਿਰ ਇੱਕ ਮਰਦ ਉੱਠਿਆ, ਸਾਧ ਸੰਗਤ ਜੀ ਉਹਨੇ ਸਮੇਂ ਦੇ ਬਾਦਸ਼ਾਹ ਦੀ ਐਨ ਅੱਖ ਵਿੱਚ ਅੱਖ ਪਾ ਕੇ ਇੱਕ ਵੱਡੀ ਵੰਗਾਰ ਮੇਰੇ ਕਹਿਣ ਲੱਗੇ, ਉਹ ਸੀ ਜਗਤ ਗੁਰੂ ਬਾਬਾ ਨਾਨਕ। महाराज कहणगे बाबर तू बाबर नहीं तू जाबर है जाबर जिन्ना तशद तू किया वा गुरु साहब की कृपा दे नाल तेनू कदी ढोई नहीं मिलेगी। बाबर की अख में अख मारी महाराज जी ने साध संगत की वड्डी वंगार मारी हुण इथों साध संगत समा बदलना शुरू हो चुकिया सी। पहले पातशाह जी महाराज जी तो लैके पंजवें गुरुदेव जी महाराज जी तक पहले पांच गुरु साहिबाना ने ज्ञान की खड़ग लैके अज्ञानता रूपी हनेरे नूं दूर किया। फिर उन्हां तों बाद पंजवें पातशाह जी महाराज के फरमान के मुताबिक सिखां दे छेवें गुरु बने तन तन गुरु हरगोबिंद साहिब पातशाह जी महाराज। मैं एक बेनती करा जिस वेले छेवें पातशाह जी महाराज उन्होंने गुरगद्दी मिली है माण योग संगत जी उम्र सी 11 साल की उम्र छेवें पातशाह जी महाराज के ढाक उत्ते दो श्री साहबां सिर ते उच्चा लम्मा दमाला दमाले उत्ते कई कई चक्कर उन्हां चक्करां दे उत्ते साध संगत जी सोने की कलगी विच हीरे जड़े हुए सन। छेवें पातशाह जी महाराज 11 साल की उम्र विच फरमान जारी करते हैं। फरमान जारी होया छेवें पातशाह जी महाराज संगतां नूं कहण लगे संगत जी अज तो बाद बाबे नानक दे घर विच माया की लोड़ नहीं जी। वंगार बहुत वड्डी वजन वाली सी। मैं एक बेनती करा जिन्ना हथां ने सारी उम्र माला फेरी होवे जिन्ना हथां ने सारी उम्र बैठ के बंदगी कीती होवे जिन्ना हथां ने कदी नंगी करदनी फड़ी छेवें पातशाह जी महाराज अज उन्हां नूं कह रहे ने भी हथां शमशीरां चुक लो। छेवें पातशाह जी कह लगे संगत जी कोई भी प्यारा साडे घर विच आवे ओ माया नहीं रस्ता बस्ता नहीं चंगे चंगे घोड़े लैके आवे चंगे चंगे शस्त्र लैके आवे जिन्हां दे दो पुत ने एक पुत्र सानू दे देवो जड़ी माई दे पांच पुत्र वा दो पुत्र सानू देवो। साध संगत जी करदिआं करदिआं ना छेवें पातशाह जी महाराज उन्हां कोले कमाई आई ओ माई कहण लगी महाराज कृपा करो तुहाडी कृपा दे नाल महाराज दास दे पांच पुत्र आ पांच। ओ माई कहण जा रही है ਉਹ ਮਾਈ ਕਹਿਣ ਲੱਗੀ ਮਹਾਰਾਜ ਇਸ ਗਰੀਬਨੀ ਦੇ ਪੰਜ ਪੋਤਿਆ ਪੰਜ ਪੁੱਤ ਆ ਮੇਰੇ ਦੋ ਪੁੱਤ ਮਹਾਰਾਜ ਆਪਣੀ ਫੌਜ ਵਿੱਚ ਭਰਤੀ ਕਰੋ। ਮਹਾਰਾਜ ਮੁਸਕਰਾਏ ਛੇ ਪਾਤਸ਼ਾਹ ਜੀ ਮਹਾਰਾਜ ਕਹਿਣਗੇ ਮਾਈ ਜਿਹੜੇ ਪੁੱਤਰ ਸਾਨੂੰ ਭੇਟ ਕਰਕੇ ਜਾ ਰਹੀਆਂ ਨਾ ਇਹਨਾਂ ਪੁੱਤਰਾਂ ਨੇ ਰਾਜ ਭਾਗ ਨਹੀਂ ਭੋਗਣੇ ਇਹਨਾਂ ਪੁੱਤਰਾਂ ਨੇ ਮਖਮਲੀ ਛੇਜਾਂ ਉੱਤੇ ਲੰਮੇ ਪੈ ਕੇ ਰਾਤਾਂ ਨਹੀਂ ਕੱਟਣੀਆਂ ਹੋ ਸਕਦਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਤੇਰੇ ਇਹ ਦੋ ਲਾਲ ਕੌਮ ਦੇ ਵਾਸਤੇ ਸ਼ਹਾਦਤ ਦੀ ਅਵਧੀ ਮਾਣ ਜਾਣ। मैं कहना भी धन्यवाद ओ माई कह लगी महाराज घरे बह के मर नालों चंगा वा जे मेरे ये दो लाल तुहाडे कोल रह के महाराज सिखी धर्म दे वास्ते अपना आपा कुर्बान करन जान महाराज मेरी कुख भी सफली मेरी कुल भी सफली महाराज ये दो पुत्र तुहाडे भावें रख लो ते भावें मार लो। फिर छेवें पातशाह जी महाराज जी ने समा अपनी चाल चलिया जुल्म के खिलाफ साध संगत जी छे युद्ध कीते छे युद्ध चार युद्ध वड्डे ते दो युद्ध छोटे साध संगत जी छेवीं जंग विच महाराज आप नहीं लड़े पर महाराज जी ने एक ब्रह्म ज्ञानी दे सिर ते मेरा प्रयाथ रख के उस ब्रह्म ज्ञानी नूं छेवीं जंग विच लड़ाया ते महाराज ने आप सारा युद्ध वेख्या। आओ मैं छेवें पातशाह जी महाराज उन्हां दे जीवन काल तों तीसरी जंग आप संगत नाल सांझी करनी है। छेवें पातशाह जी महाराज सजे हुए ने साध संगत जी महाराज जी विरुद्ध और लाहौर दे शाही दरबार च तकरीर हुई आ तकरीर बहुत वड्डी सी। समय दा बादशाह शाह जाने कमगार मारदा कहन लगा मेरी फौज विचों कोई ऐसा जरनैल होवे मेरे मुंह मंगी फौज लेके जावे ते सिखां दे छेवें गुरु नूं बेड़ियां पाके मेरे को लेके आवे। जदों शाह जहान बादशाह ने यह वंगार मारी सारे

ਭਾਤ ਖਾਣ ਵਾਲੇ ਲੋਕ, ਮਾਂ ਦੀ ਦਾਲ ਨਾਲ ਗੁਜ਼ਾਰਾ ਕਰਨ ਵਾਲੇ ਲੋਕ, ਸਾਡਿਆਂ ਪਠਾਣਾ ਅੱਗੇ ਕਿੱਥੋਂ ਵੜ ਪਾਉਣਗੇ? ਮਹਾਰਾਜ ਬਾਦਸ਼ਾਹ ਕਰੋ ਕਿਰਪਾ, ਫੌਜ ਮੈਨੂੰ ਦੇਵੋ, ਮੈਂ ਜਾ ਕੇ ਤੇ ਸਿੱਖਾਂ ਦੇ ਛੇਵੇਂ ਗੁਰੂ ਨੂੰ ਬੇੜੀਆਂ ਪਾ ਕੇ ਲੈ ਕੇ ਆਵਾਂਗਾ। ਸਾਧ ਸੰਗਤ ਜੀ, ਸ਼ਾਹਜਹਾਂ ਕਹਿਣਗਾ ਫੌਜ ਕਿੰਨੀ ਚਾਹੀਦੀ ਆ, ਲਲਾਬੇ ਕਹਿਣਗਾ ਪਹਿਲੀ ਜੰਗ ਵਿੱਚ ਕਿੰਨੀ ਫੌਜ ਸੀ, ਕਹਿਣਗਾ ਪਹਿਲੀ ਜੰਗ ਵਿੱਚ ਫੌਜ ਗਈ 7,500 ਫੌਜ, 7,500 ਫੌਜ। ਕਹਿਣਗਾ ਦੂਸਰੀ ਜੰਗ ਵਿੱਚ, ਸ਼ਾਹਜਹਾਂ ਕਹਿਣਗਾ ਦੂਸਰੀ ਜੰਗ ਵਿੱਚ ਫੌਜ ਗਈ 15,000, ਉਹਦੇ ਨਾਲੋਂ ਡਬਲ। ਤੇ ਕਹਿਣਗਾ ਫਿਰ ਅੱਜ ਕਿੰਨੀ ਫੌਜ ਦੇਣੀ ਆ, ਕਹਿਣਗਾ ਅੱਜ ਉਹਦੇ ਨਾਲੋਂ ਦੂਣੀ ਛੱਡ, ਉਹਦੇ ਨਾਲੋਂ ਵੱਧ ਫੌਜ ਤੈਨੂੰ ਦੇਵਾਂਗਾ, 15-15 ਤੇ 30 ਤੇ 5,000 ਫੌਜ ਹੋਰ ਲੈ ਜਾ, 35,000 ਫੌਜ ਲੈ ਕੇ ਜਾ, ਜਾਂ ਤੇ ਸਿੱਖਾਂ ਦੇ ਗੁਰੂ ਨੂੰ ਮਾਰ ਕੇ ਤੇ ਜਾਂ ਮੁਸ਼ਕਾਂ ਬੰਨ ਕੇ ਮੇਰੇ ਕੋਲ ਲੈ ਕੇ ਆਉਣਾ। ਇਹ ਤੁਰਿਆ, ਇਹਦੇ ਨਾਲ ਇਹਦਾ ਭਰਾ ਕਾਜੀ ਕਮਰ ਬੇਗ, ਉਹਦੇ ਨਾਲ ਉਹਦੇ ਦੋ ਪੁੱਤਰ ਕਾਸ਼ਮ ਬੇਗ ਤੇ ਸਮਛ ਬੇਗ, ਤੇ ਇੱਕ ਇਹਦਾ ਭਾਣਜਾ ਸੀ ਕਾਬਲੀ ਬੇਗ। ਇਹ ਪੰਜੇ ਪਰਿਵਾਰ ਦੇ ਜਾਣੇ ਲੈ ਕੇ 35,000 ਫੌਜ ਲੈ ਕੇ ਤੁਰਿਆ ਆ ਰਿਹਾ ਵਾ। ਤੇ ਉਧਰਲੇ ਪਾਸੇ ਛੇਵੇਂ ਪਾਤਸ਼ਾਹ ਜੀ ਮਹਾਰਾਜ, ਉਹਨਾਂ ਕੋਲ ਖਬਰ ਪਹੁੰਚ ਗਈ, ਮਹਾਰਾਜ ਉਹ ਲੱਲਾ ਬੇਗ ਹੰਕਾਰੀ 35,000 ਫੌਜ ਲੈ ਕੇ ਤੁਰਿਆ ਆ ਰਿਹਾ। ਸੇ ਕਹਿਣ ਲੱਗੇ ਮਹਾਰਾਜ ਕੀ ਗੁਮਾ ਕੀ ਕਰੀਏ। ਛੇਵੇਂ ਪਾਤਸ਼ਾਹ ਜੀ ਕਹਿਣ ਲੱਗੇ ਉਹ ਗੁਰੂ ਸਰ ਮਹਾਰਾਜ ਦੇ ਆਨ ਰੜੇ ਮੈਦਾਨ ਵਿੱਚ ਆਪਣੇ ਮੋਰਚਾ ਬੰਦੀ ਕਾਇਮ ਕਰ ਲਵੋ। ਸਿੱਖ ਤਿਆਰ ਬਰ ਤਿਆਰ ਹੋਏ, ਮੋਰਚਾ ਬੰਦੀ ਕਾਇਮ ਹੋ ਰਹੀ ਆ, ਤੇ ਉਧਰਲੇ ਪਾਸੇ ਆਣ ਕੇ ਲੱਲਾ ਬੇਗ ਨੇ ਆਪਣੀ ਫੌਜ ਡੇਰੇ ਲਾ ਲਏ। ਜੰਗ ਹੋਣ ਤੋਂ ਇੱਕ ਰਾਤ ਪਹਿਲਾਂ ਸਾਧ ਸਿੰਘ ਜੀ ਲੱਲਾ ਬੇਗ ਨੇ ਆਪਣੇ ਸਾਰੇ ਜਰਨੈਲ ਆਪਣੇ ਕੋਲ ਬਿਠਾ ਕੇ ਰੱਖਿਆ, 5 ਇਹਦੇ ਰਿਸ਼ਤੇਦਾਰ, 6ਵਾਂ ਇਹਦਾ ਇੱਕ ਪੱਗਵੱਟ ਭਰਾਵਾ ਵੀ ਬੈਠਾ ਕੋਲ। ਲੱਲਾ ਬੇਗ ਕਹਿਣ ਲੱਗਾ ਸਾਥੀਓ, ਮੇਰੇ ਮਨ ਦੀ ਵਿਚਾਰ ਇਹ ਆ, ਰਾਜਨੀਤੀ ਕਹਿੰਦੀ ਆ ਵੀ ਆਪਣੇ ਦੁਸ਼ਮਣ ਤੇ ਹਮਲਾ ਕਰਨ ਤੋਂ ਪਹਿਲਾਂ ਉਹਦੀ ਸੂਹ ਲੈਣੀ ਚਾਹੀਦੀ ਆ। ਮੈਂ ਚਾਹੁੰਦਾ ਵਾਂ ਮੇਰੀ ਫੌਜ ਵਿੱਚੋਂ ਕੋਈ ਐਸਾ ਜਰਨੈਲ ਹੋਵੇ ਜਾਂ ਸਿੱਖਾਂ ਵਾਲਾ ਬਾਣਾ ਪਾ ਕੇ ਸਿੱਖਾਂ ਦੀ ਫੌਜ ਵਿੱਚ ਜਾਵੇ ਤੇ ਸਿੱਖਾਂ ਦੀ ਜਸੂਸੀ ਕਰਕੇ ਸਾਰੀ ਖਬਰ ਲਿਆਣ ਕੇ ਮੇਰੇ ਕੋਲ ਦੇਵੇ। ਇੱਕ ਬੰਦਾ ਤਿਆਰ ਹੋ ਗਿਆ ਜੀ, ਨੀਲਾ ਉਹਨੇ ਚੋਲਾ ਪਾਲਿਆ, ਸਿਰ ਤੇ ਦਮਾਲਾ ਬੰਨ ਲਿਆ, ਦਮਾਲੇ ਉੱਤੇ ਚੱਕਰ ਵੀ ਲਗਾ ਲਏ, ਉੱਪਰੋਂ ਦੀ 3 ਫੁੱਟੀ ਸ੍ਰੀ ਸਾਹਿਬ ਵੀ ਪਾਲੀ ਤੇ ਆਪਣੇ ਮੂੰਹ ਦੇ ਉੱਤੇ ਨਕਲੀ ਦਾੜਾ ਵੀ ਲਗਾ ਲਿਆ ਉਹਨੇ। ਐਨ ਹੂ ਬਹੂ ਸਿੱਖਾਂ ਵਾਲਾ ਬਾਣਾ ਪਾ ਕੇ ਨਾ ਮਹਾਰਾਜ ਦੀ ਫੌਜ ਵਿੱਚ ਆ ਗਿਆ। ਇਹਦਾ ਨਾਮ ਹੈ ਹਸਨ ਖਾਨ। ਇਹ ਕਦੀ ਇੱਧਰ ਜਾਂਦਾ ਵਾ, ਕਦੀ ਉੱਧਰ ਜਾਂਦਾ ਵਾ, ਕਦੀ ਕਿਸੇ ਪਾਸੇ ਵੱਲ ਜਾਂਦਾ, ਕਦੀ ਕਿਸੇ ਪਾਸੇ ਵੱਲ ਜਾਂਦਾ ਵਾ। ਸਾਧ ਸੰਗਤ ਜੀ, ਇਹਨੂੰ ਵੇਖ ਲਿਆ ਸੂਰ ਬੀਰ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਜੀ ਨੇ। ਮੈਂ ਇੱਕ ਬੇਨਤੀ ਕਰਾਂ, ਛੇਵੇਂ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਜੀਵਨ ਕਾਲ ਚ ਬਿਆਨ ਸਾਰੇ ਸਿੱਖ ਹੋਏ, ਆਪਾਂ ਵੀ ਸਾਰੇ ਸਿੱਖ ਹੀ ਬੈਠੇ ਹਾਂ, ਪਰ ਦਾਸ ਇਹ ਬੇਨਤੀ ਕਰੇ ਜਿਹੜਾ ਸਿੱਖ ਬਣਿਆ ਵਿਧੀ ਚੰਦ ਸ਼ੀਨਾ, ਸਾਧ ਸੰਗਤ ਜੀ ਉਹਦੇ ਵਰਗਾ ਸਿੱਖ ਮੁੜ ਕੇ ਨਹੀਂ ਬਣ ਸਕਿਆ। ਕਿਉਂ? ਛੇਵੇਂ ਪਾਤਸ਼ਾਹ ਜੀ ਮਹਾਰਾਜ ਦੇ ਬੋਲ ਸੀ ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ। ਸਾਧ ਸੰਗਤ ਜੀ, ਆਪਾਂ ਦੁਨਿਆਵੀ ਲੋਕ ਬੈਠੇ ਹਾਂ, ਆਪਣੇ ਮਨੁੱਖਾਂ ਦੇ ਸਰੀਰ ਦਾ ਸਭ ਤੋਂ ਜ਼ਰੂਰੀ ਅੰਗ ਵਾ ਉਹਦਾ ਦਿਲ। ਜੇ ਬੰਦੇ ਦਾ ਦਿਲ ਕੰਮ ਕਰਨਾ ਬੰਦ ਕਰ ਦੇਵੇ, ਜੇ ਬੰਦੇ ਦੇ ਦਿਲ 'ਚ ਕੋਈ ਨੁਕਸ ਪੈ ਜਾਵੇ, ਫਿਰ ਬੰਦਾ ਜਿਉਂਦਿਆਂ ਮੁਰਦਿਆਂ ਸਮਾਨ ਹੋ ਜਾਂਦਾ ਵਾ। ਮੈਂ ਇੱਕ ਬੇਨਤੀ ਕਰਾਂ, ਜਿਹੜੇ ਸਿੱਖ ਨੂੰ ਛੇਵੇਂ ਪਾਤਸ਼ਾਹ ਜੀ ਮਹਾਰਾਜ ਨੇ ਆਪਣਾ ਦਿਲ ਹੀ ਬਣਾ ਲਿਆ, ਉਹ ਸਿੱਖ ਕਿੱਡੇ ਵੱਡੇ ਕਰਮਾਂ ਵਾਲਾ ਹੋਵੇਗਾ। ਮਹਾਰਾਜ ਕਹਿਣ ਲੱਗੇ ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ, ਭਾਉ ਭਗਤ ਲੀਨਾ ਕਮੀ ਕਦੇ ਨਾ ਹੈ। ਮਹਾਰਾਜ ਕਹਿਣਗੇ ਬਾਬਾ ਵਿਧੀ ਚੰਦ ਸਾਹਿਬ ਜੀਓ, ਅੱਜ ਤੋਂ ਬਾਅਦ ਤੁਸੀਂ ਸਾਡੇ ਸੀਨੇ ਪਸੀਨੇ ਬਣ ਗਏ, ਜੇ ਤੁਹਾਡੇ ਤੇ ਸਾਡੇ ਵਿਚਕਾਰ ਕੋਈ ਫਰਕ ਨਹੀਂ ਰਹਿ ਗਿਆ, ਜਿਉਂ ਪਾਣੀ ਸੰਗ ਪਾਣੀ ਵਾਲੀ ਅਵਸਥਾ ਤੁਸੀਂ ਧਾਰਨ ਕਰ ਲਈ ਆ। ਛੇਵੇਂ ਪਾਤਸ਼ਾਹ ਜੀ ਕਹਿਣਗੇ ਬਾਬਾ ਜੀ, ਜੇ ਅੱਜ ਤੋਂ ਬਾਅਦ ਤੁਹਾਡੇ ਤੇ ਸਾਡੇ ਵਿਚਕਾਰ ਕੋਈ ਫਰਕ ਸਮਝੇਗਾ, ਉਹਨੂੰ ਬਾਬੇ ਨਾਨਕ ਦੇ ਘਰ ਦੀ ਸਿੱਖੀ ਦੀ ਪ੍ਰਾਪਤੀ ਨਹੀਂ ਹੋਵੇਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਇੱਥੇ ਬਸ ਨਹੀਂ, ਛੇਵੇਂ ਪਾਤਸ਼ਾਹ ਜੀ ਕਹਿਣਗੇ ਬਾਬਾ ਜੀ, ਤੁਹਾਡੇ ਦਰ ਦੇ ਕੁੱਤਿਆਂ ਵਿੱਚ ਵੀ ਕਰਾਮਾਤਾਂ ਹੋਣਗੀਆਂ, ਤੁਹਾਡੇ ਦਰ ਦੇ ਕੂਕਰ ਵੀ ਬਲਵਾਨ ਹੋਣਗੇ, ਕੂਕਰ ਵੀ ਬਲਵਾਨ। ਏਡੇ ਵੱਡੇ ਬੋਲ ਮਹਾਰਾਜ ਜੀ ਨੇ ਕੀਤੇ। ਬਾਬਾ ਜੀ ਕੋਲ ਆ ਗਏ, ਬਾਬਾ ਜੀ ਨੇ ਪਛਾਣ ਲਿਆ ਵੀ ਬੰਦਾ ਸਾਡਾ ਲੱਗਦਾ ਨਹੀਂ। ਹੁਣ ਬਾਬਾ ਜੀ ਕਈ ਲੈ ਕੇ ਇੱਕ ਮੋਰਚਾ ਪੁੱਟ ਰਹੇ ਆ। ਸਾਧ ਸੰਗਤ ਜੀ ਨਾਲ ਦੀ ਨਾਲ ਬਾਬਾ ਜੀ ਕਹਿਣ ਲੱਗੇ, ਕੱਲ ਵਾਲੇ ਰੋਜ਼ ਲੱਲਾ ਬੇਗ ਆਵੇਗਾ ਤੇ ਐਨ ਰੱਖ ਕੇ ਤਲੀ ਤੇ ਮਸਲ ਕੇ ਰੱਖ ਦਿਆਂਗੇ। ਜਦੋਂ ਬਾਬਾ ਜੀ ਨੇ ਇੰਨੇ ਵਾਕ ਆਖੇ ਨਾ, ਹਸਨ ਖਾਨ ਕੋਲੋਂ ਰਿਹਾ ਨਹੀਂ ਗਿਆ। ਹਸਨ ਖਾਨ ਕਹਿਣ ਲੱਗਾ, ਬਾਬਾ ਸਾਡੇ ਕੋਲ 35,000 ਫੌਜ, ਤੁਹਾਡੇ ਕੋਲ ਆ ਮੁੱਠੀ ਭਰ ਸਿੱਖ, ਤੁਸੀਂ ਸਾਗ ਭਾਤ ਖਾਣ ਵਾਲੇ ਬੰਦੇ ਸਾਡਾ ਮੁਕਾਬਲਾ ਕੀ ਕਰੋਗੇ? ਇੰਨੀ ਗੱਲ ਕਹਿਣ ਦੀ ਦੇਰ ਸੀ, ਬਾਬਾ ਜੀ ਦਾ ਹੱਥ ਬਹੁਤ ਭਾਰਾ, ਬਾਬਾ ਜੀ ਨੇ ਵਗਾ ਕੇ ਮਾਰੀ ਬੂਥੇ ਉੱਤੇ ਤੇ ਕੱਟੇ ਵਿੱਚ ਰੋਲ ਕੇ ਰੱਖਤਾ ਬਾਬਾ ਜੀ ਨੇ। ਹਸਨ ਖਾਨ ਨੂੰ ਸੁਰਤ ਮਸਾਈ, ਹੱਥ ਬਹੁਤ ਭਾਰਾ ਸੀ ਬਾਬਾ ਜੀ ਦਾ। ਹਸਨ ਖਾਨ ਨੇ ਸਿਰ ਸੁਰ ਲਾਇਆ, ਤਾਂ ਉੱਠਣ ਲੱਗਾ, ਬਾਬਾ ਜੀ ਨੇ ਦਾੜ ਕਰਦੀ ਹੈ ਕੋਰ ਛੱਡੀ ਤੇ ਫਿਰ ਮਿੱਟੀ ਵਿੱਚ ਰੋਲਤਾ ਬਾਬਾ ਜੀ ਨੇ। ਮਹਾਰਾਜ ਕੋਲ ਲੈ ਕੇ ਆ ਗਏ, ਕਹਿਣ ਲੱਗੇ ਮਹਾਰਾਜ ਵੈਰੀ ਦਲ ਦਾ ਬੰਦਾ ਵਾ, ਜਸੂਸੀ ਕਰਨ ਵਾਸਤੇ ਆਇਆ ਸੀ, ਮਹਾਰਾਜ ਕਹਿਣਗੇ ਬਰੀ ਕਰ ਦੋ। ਹਸਨ ਖਾਨ ਤੁਰਿਆ ਜਾ ਰਿਹਾ ਵਾ, ਮਹਾਰਾਜ ਕਹਿਣਗੇ ਹਸਨ ਖਾਨ ਆ ਜੋ ਕੁਝ ਵੇਖਿਆ ਵਾ ਸਭ ਕੁਝ ਜਾ ਕੇ ਸੱਚ ਸਾਚ ਦੱਸੀ ਆਓ ਤੱਕੋ। ਸਾਧ ਸੰਗਤ ਜੀ, ਸਿੱਖਾਂ ਨੇ ਬੜੀ ਰੀਝ ਨਾਲ ਡਾਂਗ ਫੇਰੀ ਸੀ ਇਹਨੂੰ, ਦਮਾਲਾ ਇਹਦਾ ਗੱਲ ਚ ਪੈ ਚੁੱਕਿਆ ਸੀ, ਚੋਲਾ ਇਹਦਾ ਪਾੜ ਚੁੱਕਿਆ ਵਾ, ਸ੍ਰੀ ਸਾਹਿਬ ਦੀ ਸਿੱਖਾਂ ਨੇ ਖੋਲੀ ਆ। ਮਾਣਯੋਗ ਸੰਗਤ ਜੀ, ਇਹ ਤੁਰਿਆ ਜਾ ਰਿਹਾ ਵਾ, ਅੱਗੋਂ ਆ ਰਿਹਾ ਲੱਲਾ ਬੇਗ। ਲੱਲਾ ਬੇਗ ਕਹਿਣ ਲੱਗਾ, ਹਾਂ ਵੀ ਯਾਰਾ ਕੀ ਖਬਰ ਵਾ, ਆਓ ਤੱਕੋ।

ਹਸਨ ਖਾਨ ਨੇ ਸਾਧ ਸਿੰਘ ਜੀ ਵਿਖਾ ਕੇ ਗੱਲਾਂ ਵਾਲੇ ਨਿਸ਼ਾਨ ਉਸ ਲੱਲਾ ਬੇਗ ਨੂੰ ਦੋ ਚਾਰ ਗੱਲਾਂ ਕੀ ਆਖੀਆਂ ਬਈ ਸੰਪਰਦਾਏ ਦਲ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਹਜ਼ੂਰੀ ਢਾਡੀ ਜਥਾ ਇਹਨਾਂ ਅਲਫਾਜ਼ਾਂ ਵਿੱਚ ਹੇ ਕਿਉਂ ਕਹਿ ਰਿਹਾ ਜੀ।

0: ਲੱਲਾ ਬੇਗ ਨੂੰ ਆਖਿਆ ਹਸਨ ਖਾਂ ਨੇ ਪੂਰੇ ਹੋਣਗੇ ਦਿਲੀ ਅਰਮਾਨ ਮੁਸ਼ਕਲ। ਸਾਧ ਸੰਗਤ ਜੀ ਦਾਸ ਬੇਨਤੀ ਕਰੇ, ਆਪਾਂ ਸਾਰੇ ਇੱਥੇ ਸਿੱਖ ਬੈਠੇ ਹਾਂ, ਆਪਾਂ ਛੇਵੇਂ ਪਾਤਸ਼ਾਹ ਜੀ ਮਹਾਰਾਜ ਗੁਰੂ ਕਲਗੀਧਰ ਮਹਾਰਾਜ ਗੁਰਦੇਵ ਪਾਤਸ਼ਾਹ ਜੀ ਉਹਨਾਂ ਦੀ ਤਾਰੀਫ ਕਰਨੀ ਹੀ ਕਰਨੀ ਆ। ਪਰ ਗੱਲ ਉਦੋਂ ਬਣਦੀ ਆ, ਸੁਣ ਤੇ ਸੁਹਾਗਾ ਉਦੋਂ ਹੋ ਜਾਂਦਾ ਵਾ ਜਦੋਂ ਇੱਕ ਗੈਰ ਮਜ਼ਹਬ ਦਾ ਮੁਸਲਮਾਨ ਬੰਦਾ ਤੁਹਾਡੇ ਸਿੱਖਾਂ ਦੇ ਗੁਰੂ ਦੀ ਤਾਰੀਫ ਕਰੇ। ਇੱਕ ਮੁਸਲਮਾਨ ਬੰਦਾ ਹਸਨ ਖਾਨ ਛੇਵੇਂ ਪਾਤਸ਼ਾਹ ਜੀ ਮਹਾਰਾਜ ਵਿਰੁੱਧ ਚੜ ਕੇ ਆਇਆ ਵਾ ਤੇ ਮਹਾਰਾਜ ਦੀ ਸ਼ਾਨੋ ਸ਼ੌਕਤ ਵੇਖ ਕੇ, ਮਹਾਰਾਜ ਦੀ ਕਲਾ ਵੇਖ ਕੇ ਆਪਣੇ ਪਾਗਵਟ ਭਰਾ ਨੂੰ ਮਹਾਰਾਜ ਬਾਰੇ ਦੱਸਦਾ ਪਿਆ ਕੀ ਕਹਿੰਦਾ। ਲੱਲਾ ਬੇਗ ਨੂੰ ਆਖਿਆ ਹਸਨ ਖਾਨ ਨੇ ਪੂਰੇ ਹੋਣਗੇ ਦਿਲੀ
1: ਅਰਮਾਨ ਮੁਸ਼ਕਲ,
0: ਗਿਣਤੀ ਵਿੱਚ ਭਾਵੇਂ ਸਿੱਖ ਹੈਣ ਥੋੜੇ ਤੇਰੇ ਦਲਾਂ ਤੋਂ ਪਾਰ ਜਿੱਤੇ
1: ਜਾਣ ਮੁਸ਼ਕਲ,
0: ਭਾਵੇਂ ਲੱਖ ਮਿਰਗਾਵਲੀ ਹੋਏ ਇਕੱਠੀ ਸ਼ੇਰ ਇੱਕ ਤੇ ਵੀ ਫਤਿਹ ਪਾਣ ਮੁਸ਼ਕਲ, ਸੱਚੀ ਪੁੱਛੇ ਤਾਂ ਮੌਤ ਨਾਲ ਲੜਨ ਸੌਖਾ ਹੈ ਪਰ ਗੁਰੂ ਨਾ ਕਰਨ
1: ਕਮਸਾਨ ਮੁਸ਼ਕਲ।
0: ਲੱਲਾ ਬੇਗ ਕਹਿਣ ਲੱਗਾ ਹਾਂ ਵੀ ਯਾਰ ਕੀ ਖਬਰ ਵਾ। ਹਸਨ ਖਾਨ ਕਹਿਣ ਲੱਗਾ ਗੁਰੂ ਦੇ ਕੋਲ ਕੇਵਲ ਮੁੱਠੀ ਪਰ ਸਿੱਖ, ਕੇਵਲ ਮੁੱਠੀ ਪਰ, ਕੇਵਲ 1800 ਤੋਂ ਲੈ ਕੇ 2000 ਦੀ ਗਿਣਤੀ ਹੋਵੇਗੀ ਸਿੱਖਾਂ ਦੀ। ਲੱਲਾ ਬੇਗ ਖੁਸ਼ ਹੋ ਗਿਆ। ਲੱਲਾ ਬੇਗ ਕਹਿਣ ਲੱਗਾ ਯਾਰਾ ਉਹਦੇ ਕੋਲ ਤੋਪਾਂ ਕਿੰਨੀਆਂ? ਕਹਿਣ ਲੱਗਾ ਇੱਕ ਵੀ ਤੋਪ ਨਹੀਂ, ਕੇਵਲ ਇੱਕ ਤੋਪ ਵਾ ਲੱਕੜ ਦੀ ਤੋਪ, ਉਹਦੇ ਵਿੱਚ ਉਹ ਰੋੜੇ ਪਾ ਪਾ ਚਲਾਉਣਗੇ। ਉਹਨੂੰ ਹੋਰ ਚਾਹ ਚੜਿਆ। ਕਹਿਣ ਲੱਗਾ ਗੁਰੂ ਕੋਲ ਹਥਿਆਰ ਕਿੰਨੇ? ਕਹਿੰਦਾ ਐਨ ਮਰੀਅਲ ਘੋੜੇ ਤੇ ਖੁੰਡੀਆਂ ਤਲਵਾਰਾਂ, ਬਹੁਤੇ ਜ਼ਿਆਦਾ ਤੇਜ਼ ਤਰ੍ਹਾਂ ਸ਼ਸਤਰ ਵੀ ਨਹੀਂ ਗੁਰੂ ਦੇ ਕੋਲ। ਲੱਲਾ ਬੇਗ ਹੋਰ ਖੁਸ਼ ਹੋ ਗਿਆ। ਕਹਿਣ ਲੱਗਾ ਆਹ ਮੇਰਾ ਯਾਰਾ, ਆਹ ਖਬਰ ਤੂੰ ਬੜੀ ਸੋਹਣੀ ਦਿੱਤੀ ਮੈਨੂੰ। ਹਸਨ ਖਾਨ ਕਹਿਣ ਲੱਗਾ ਯਾਨੀ ਯਾਰਾ ਆਪਾਂ ਬਚਪਨ ਦੇ ਵਿੱਚ ਇਕੱਠੇ ਖੇਡੇ ਆ, ਇਕੱਠਿਆਂ ਨੇ ਸ਼ਸਤਰ ਵਿਦਿਆ ਪ੍ਰਾਪਤ ਕੀਤੀ ਆ, ਇਕੱਠਿਆਂ ਨੇ ਵਿਦਿਆ ਹਾਸਲ ਕੀਤੀ ਆ, ਪੱਗ ਵੱਟ ਭਰਾ ਹੋਣ ਦੇ ਨਾਤੇ ਮੈਂ ਤੈਨੂੰ ਇੱਕ ਸਲਾਹ ਦੇਣ ਜਾ ਰਿਹਾ ਵਾਂ, ਮੇਰੀ ਇਹ ਸਲਾਹ ਮੰਨ ਲੈ। ਲੱਲਾ ਬੇਗ ਕਹਿਣ ਲੱਗਾ ਬੋਲ। ਹਸਨ ਖਾਨ ਕਹਿਣ ਲੱਗਾ ਲੱਲਾ ਬੇਗ ਕੱਲ੍ਹ ਤਾਂ ਸੂਰਜ ਚੜ੍ਹਨ ਤੋਂ ਪਹਿਲਾਂ ਆਪਣਾ ਸਾਰਾ ਲਾਮ ਲਸ਼ਕਰ ਚੁੱਕ ਤੇ ਵਾਪਸ ਕਾਬਲ ਭੰਡਾਰ ਨੂੰ ਚਲਿਆ ਜਾ। ਕਹਿਣ ਲੱਗਾ ਕੀ ਗੱਲ ਹੋ ਗਈ ਗੁਰੂ ਕੋਲ ਫੌਜ ਜ਼ਿਆਦਾ ਆ ਗਈ? ਕਹਿਣ ਲੱਗਾ ਨਹੀਂ। ਕਹਿੰਦਾ ਫਿਰ ਕੀ ਵਚਨ ਕਰਦਾ ਪਿਆ ਵਾ? ਹਸਨ ਖਾਨ ਕਹਿਣ ਲੱਗਾ ਲੱਲਾ ਬੇਗ ਅੱਜ ਤੱਕ ਦੇ ਤਜਰਬੇ ਦੀ ਇੱਕ ਗੱਲ ਦੱਸਣ ਜਾ ਰਿਹਾ ਵਾ, ਆਪਣੇ ਕੋਲ ਜਿੰਨੀ ਫੌਜ ਵਾ ਸਾਰੇ ਦੇ ਸਾਰੇ ਤਨਖਾਹਦਾਰ ਵਾ। ਇਹਨਾਂ ਨੂੰ ਇਸ ਗੱਲ ਦੀ ਖਵਾਹਿਸ਼ ਵਾ ਵੀ ਲਾਹੌਰ ਜਾਵਾਂਗੇ, ਜਿੱਤਾਂਗੇ, ਦਿੱਲੀ ਜਾਵਾਂਗੇ, ਜਾ ਕੇ ਤਨਖਾਹ ਵਧੂਗੀ, ਸ਼ਰਾਬਾਂ ਪੀਵਾਂਗੇ, ਕਬਾਬ ਖਾਵਾਂਗੇ, ਪਟੇਰੇ ਖਾਵਾਂਗੇ। ਕਹਿਣ ਲੱਗਾ ਗੁਰੂ ਕੋਲ ਕੋਈ ਤਨਖਾਹੀ ਨਹੀਂ? ਕਹਿਣ ਲੱਗਾ ਗੁਰੂ ਦੇ ਕੋਲ ਜਿੰਨੇ ਸਿੱਖ ਵਾ ਸਾਰੇ ਦੇ ਸਾਰੇ ਨਿਸ਼ਕਾਮ ਸਿੱਖ ਬੈਠੇ ਗੁਰੂ ਦੇ ਕੋਲ, ਇੱਕ ਵੀ ਬੰਦਾ ਤਨਖਾਹ ਵਾਲਾ ਨਹੀਂ। ਫਿਰ ਉਹਨੇ ਦੂਜੀ ਗੱਲ ਕੀਤੀ, ਕਹਿਣ ਲੱਗਾ ਲੱਲਾ ਬੇਗ ਯਾਦ ਰੱਖੀ, ਜੰਗ ਵਿੱਚ ਲੜਨ ਵਾਲਿਆਂ ਦੇ ਵਿੱਚ ਮਰਨਾ ਚਾਹ ਹੋਣਾ ਚਾਹੀਦਾ ਵਾ, ਆਪਣੇ ਕੋਲ ਸਾਰੇ ਤਨਖਾਹਦਾਰ ਵਾ, ਪਰ ਗੁਰੂ ਕੋਲ ਜਿੰਨੇ ਸਿੱਖ ਵਾ ਉਹ ਚਾਨਾ ਤਲੀ ਤੇ ਰੱਖ ਕੇ ਤੁਰੇ ਫਿਰਦੇ ਆ, ਰੱਖ ਕੇ ਤਲੀ ਤੈਨੂੰ ਕੱਚਿਆਂ ਜਵਾ ਕੇ ਰੱਖ ਦੇਣ, ਕੱਚਿਆਂ ਜਾਂ ਵਾਪਸ ਪਰਤ ਜਾ, ਨਾ ਚੱਲ ਸਕਿਆ ਗੁਰੂ ਪਾਤਸ਼ਾਹ ਜੀ ਮਹਾਰਾਜ ਬਾਰੇ ਉਹ। ਸਾਹ ਸਿੰਘ ਲੱਲਾ ਬੇਗ ਨੇ ਵਿਦਾੜ ਕਰਨੀ ਬੂਥੇ ਤੇ ਮਾਰੀ, ਕਹਿ ਲੱਗਾ ਹੱਥ ਹੋਈ ਪਈ ਆ, ਖਬਰ ਲੈਣ ਜਾਵਾਂ ਤਾਂ ਚਪੇੜਾ, ਖਬਰ ਲੈ ਕੇ ਆਵਾਂ ਤਾਂ ਚਪੇੜਾ। ਸਾਧ ਸੰਗਤ ਜੀ ਉਹਨੂੰ ਗੁਰੂ ਘਰ ਦੀ ਅਜ਼ਮਤ ਬਾਰੇ ਪਤਾ ਲੱਗ ਗਿਆ ਸੀ, ਉਹਨੇ ਟਿੰਡ ਪੋਰੀਆ ਚੁੱਕਿਆ ਤੇ ਮਹਾਰਾਜ ਦੀ ਫੌਜ ਵਿੱਚ ਆ ਗਿਆ। ਮੈਂ ਇੱਕ ਬੇਨਤੀ ਕਰਾਂ, ਆਪਾਂ ਸਾਰੇ ਪੰਜਾਬੀ ਭਰਾ ਬੈਠੇ ਹਾਂ, ਆਪਾਂ ਇੱਕ ਮੁਹਾਵਰਾ ਪੜ੍ਹਦੇ ਹਾਂ, ਯਾਰ ਯਾਰਾਂ ਦੀਆਂ ਬਾਹਾਂ ਹੋਇਆ ਕਰਦੇ ਆ। ਵਿਦਵਾਨਾਂ ਦਾ ਇੱਕ ਕਥਨ ਵਾ, ਸਾਧ ਸੰਗਤ ਜੀ ਤੁਹਾਡਾ ਦੁਸ਼ਮਣ ਤੁਹਾਡਾ ਉਹਨਾਂ ਨੁਕਸਾਨ ਨਹੀਂ ਕਰ ਸਕਦਾ ਜਿੰਨਾ ਤੁਹਾਡਾ ਯਾਰ ਕਰ ਦੇਵੇਗਾ। ਬਚਪਨ ਵਿੱਚ ਇਕੱਠੇ ਖੇਡੇ ਸਨ ਇਹ ਦੋਵੇਂ ਜਾਣੇ, ਹੁਣ ਹਸਨ ਖਾਨ ਨੇ ਆਪਣਾ ਬੋਰੀਆ ਬਿਸਤਰਾ ਚੁੱਕਿਆ, ਸਾਧ ਸੰਗਤ ਜੀ ਛੇਵੇਂ ਪਾਤਸ਼ਾਹ ਜੀ ਮਹਾਰਾਜ ਕੋਲ ਆ ਗਿਆ ਤੇ ਗੁਰੂ ਕਿੱਡਾ ਸਮਰੱਥ ਵਾ, ਗੁਰਬਾਣੀ ਕਹਿੰਦੀ ਹੈ ਜੋ ਸਰਨ ਆਵੈ ਤਿਸ ਕੰਠ ਲਾਵੈ ਹਰ ਬਿਰਧ ਸਵਾਮੀ। ਮਹਾਰਾਜ ਨੇ ਗੱਲ ਵਕੜੀ ਪਲੇ ਹਸਨ ਖਾਨ ਨੂੰ, ਮਹਾਰਾਜ ਕਹਿਣਗੇ ਆ ਜੀਆਂ ਨੂੰ ਸਾਡੇ ਕੋਲ ਬੈਠ ਜਾ। ਲੋ ਜੀ ਅਗਲਾ ਦਿਨ ਚੜਿਆ, ਹੁਣ ਮੈਦਾਨੀ ਜੰਗ ਪਖਿਆ, ਸਾਧ ਸੰਗਤ ਜੀ ਉਸ ਮੈਦਾਨੀ ਜੰਗ ਵਿੱਚ ਸਭ ਤੋਂ ਪਹਿਲਾਂ ਗਾਜੀ ਕਮਰ ਬੇਗ ਅੱਗੇ ਵਧਿਆ, ਇਧਰਲੇ ਪਾਸਿਓ ਭਾਈ ਰਾਏ ਜੋਧ ਜੀ ਅੱਗੇ ਗਏ ਨੇ, ਭਾਈ ਰਾਏ ਜੋਧ ਨੇ ਇੱਕ ਭਰਮਾ ਵਾਰ ਕੀਤਾ ਤੇ ਦੋ ਫੌਲ ਕਰਕੇ ਗਾਜੀ ਕਮਰ ਬੇਗ ਔਲ ਜਾ ਸੁੱਟਿਆ। ਸਾਧ ਸੰਗਤ ਜੀ ਭਰਾ ਮਰਿਆ, ਮਾਫ ਕਰਨਾ ਪਿਤਾ ਮਰਿਆ, ਹੁਣ ਪਿਤਾ ਦਾ ਬਦਲਾ ਲੈਣ ਵਾਸਤੇ ਉਹਦਾ ਪੁੱਤਰ ਅੱਗੇ ਵਧਦਾ ਆ ਰਿਹਾ ਵਾ ਗਾਜੀ ਸ਼ਮਸ਼ ਬੇਗ। ਇਧਰਲੇ ਪਾਸੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਕੋਲ ਕਈ ਸਿੱਖ ਲੋਤੇ ਆ। ਹਸਨ ਖਾਨ ਕਹਿਣ ਲੱਗਾ ਮਹਾਰਾਜ ਉਹ ਜੋ ਜਰਨੈਲ ਵਾਧਾ ਆ ਰਿਹਾ ਵਾ, ਮੰਨ ਲਵੋ ਵੀ ਅੱਧੀ ਜੰਗ ਤੁਹਾਡੇ ਕੋਲ ਆ ਗਈ ਜੀ। ਮਹਾਰਾਜ ਕਹਿਣਗੇ ਉਹ ਕਿਵੇਂ? ਹਸਨ ਖਾਨ ਕਹਿੰਦਾ ਮਹਾਰਾਜ ਇਹ ਜੋ ਜਰਨੈਲ ਵਾਣਾ ਇਹ ਬੜਾ ਧਨੁੱਖਧਾਰੀ ਆ, ਮਹਾਰਾਜ ਤੀਰਅੰਦਾਜ਼ੀ ਕਰਨੀ ਹੋਵੇ ਇਹਦੇ ਵਰਗਾ ਤੀਰਅੰਦਾਜ਼ ਕੋਈ ਨਹੀਂ, ਮਹਾਰਾਜ ਜੇ ਤਲਵਾਰਬਾਜ਼ੀ ਕਰਨੀ ਹੋਵੇ ਇਹਦੇ ਵਰਗਾ ਤਲਵਾਰਬਾਜ਼ ਕੋਈ ਨਹੀਂ, ਪਰ ਮਹਾਰਾਜ ਇਹਦੀ ਖੂਬੀ ਆ ਖੂਬੀ। ਮਹਾਰਾਜ ਕਹਿਣਗੇ ਦੱਸੋ? ਉਹ ਕਹਿਣ ਲੱਗਾ ਮਹਾਰਾਜ ਇਹਨੂੰ ਭਲਵਾਨੀ ਦਾ ਬੜੇ ਆਉਂਦੇ ਆ, ਇਹ ਮੈਦਾਨੀ ਜੰਗ ਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਦੁਸ਼ਮਣ ਦੇ ਨਾਲ ਤਲਵਾਰਾਂ ਦੇ ਵਾਰ ਕਰਦਾ ਵਾ, ਜਦੋਂ ਇਹਦਾ ਵੈਰੀ ਐਨ ਥਾਕ ਹੰਬ ਜਾਵੇ ਫਿਰ ਮਹਾਰਾਜ ਆਪਣੇ ਭਲਵਾਨੀ ਦਾ ਮਾਰ ਮਾਰ ਕੇ ਆਪਣੇ ਦੁਸ਼ਮਣ ਨੂੰ ਐਨ ਭੜਕਾ ਭੜਕਾ ਕੇ ਧਰਤੀ ਉੱਤੇ ਫਿਰ ਆਪਣੇ ਵੈਰੀ ਦੀ ਜਾਨ ਕੱਢਦਾ ਵਾ। महाराज मेरी बेनती ए वा ए दे मुकाबले ते ऐसा सरनैल भेजियो जो जावे ते ऐन चारे पासे नपुन होवे चारे पासे नपुन। महाराज कहणगे किनू भेजिए, ओ कहणगा महाराज आ तुहाडे सज्जे पासे खलोते सूर वीर बहादुर बाबा विधि चंद साहिब जी। सात संगत जी जदों बाबा जी ने अपना नाम सुनिया ना ते बाबा जी ने सरखान वाल वेख्या ते सरखान ने गल्लां ते हथ रख लै। महाराज कहणगे ए क्यों, ओ कहणगे महाराज इन्हां ने कल दी एक चपेट मारिया मेरे दे अजे तक नसां च धुआं निकलदा पिया वा। महाराज जे ए मैदाने जंग दे विच गए ओ सब सबे किते छड्डो ए ते दुनिया फणा कर सकदे आ दुनिया फणा। लो जी बाबा जी त्यार बर त्यार हो गए, महाराज को आशीर्वाद लैके हो गए घोड़े उत्ते सवार। साध संगत जी पहन गए जंगी बस्त्र, सिर ते उच्चा लम्मा दमाला, दमाले उत्ते कई कई चक्कर। सूरबीर बहादुर बाबा विधि चंद साहिब जी ऐन मड़क मड़क करके ते आ गए मैदाने जंग दे बिलकुल विचकार। उधर पास समझेगा अगे वाद आ रहा वा, साध संगत जी आओ तको हुणे दोवें मल ऐन चोटी दे आ तलवारां लड़दे पए आ। तलवारां दे सांझे वार होए ते तलवारां टुट गईआं। ਮੁੱਠੇ ਘੁਮਾ ਕੇ ਸਰਨਾਰੇ ਆਓ ਮਾਰੇ ਆਓ ਤੱਕੋ ਬਈ ਗੱਲ ਆ ਗਈ ਟੌਲਿਆਂ ਤੇ ਜ਼ੋਰ ਤੇ। ਬਾਜਵਾ ਦਾ ਦਮ ਵੇਖਿਆ ਜਾਣਾ ਸੀ, ਆਓ ਤੱਕੋ ਜੀ ਕਿਹੜੀ ਬਿੱਦ ਬਣਾ ਕੇ ਕਿਹੜੇ ਤਾਅ ਦੇ ਨਾਲ ਸੂਰਬੀਰ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਜੀ ਨੇ ਉਸ ਹੰਕਾਰੀ ਸਮਸ਼ਵੇਗ ਨੂੰ ਦੋ ਫੜ ਕੀਤਾ ਬਈ ਉਸ ਵੇਲੇ ਦੀਆਂ ਲਹਿਣਾਂ ਨੂੰ ਦਲ ਪੰਦਰ ਢਾਡੀ ਜਿੱਥਾ ਇਹਨਾਂ ਅਲਫਾਜ਼ਾਂ ਦੇ ਵਿੱਚ ਹੇ ਇਉਂ ਕਹਿ ਰਿਹਾ ਜੀ।

0: ਭੀਮਨ ਜੋ ਕੀਤੇ ਪਾੜੇ।
1: ਮਾਣਯੋਗ ਸੰਗਤ ਜੀ ਦਾਸ ਇੱਕ ਬੇਨਤੀ ਕਰੇ ਪ੍ਰਸੰਗ ਨੂੰ ਅੱਗੇ ਤੁਰਨ ਤੋਂ ਪਹਿਲਾਂ। ਦੁਆਪਰ ਯੁੱਗ ਦੇ ਵਿੱਚ ਮਹਾਨ ਅਵਤਾਰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਹੋਏ, ਉਹਨਾਂ ਦੇ ਸਾਹਮਣੇ ਇੱਕ ਘੋਲ ਹੋਣ ਜਾ ਰਿਹਾ ਵਾ, ਇੱਕ ਘੋਲ ਕੁਸ਼ਤੀ ਜਿਹਨੂੰ ਆਪਾਂ ਕਹਿੰਦੇ ਹਾਂ। ਸਾਧ ਸੰਗਤ ਜੀ ਇਤਿਹਾਸ ਕਹਿੰਦਾ ਵੀ ਉਹ ਦੋ ਮਤਲਬ ਲੜਦੇ ਪਿਆ ਸੀ, ਇੱਕ ਦਾ ਨਾਮ ਆ ਜੀ ਜਰਾ ਸਿੰਧ ਤੇ ਇੱਕ ਦਾ ਨਾਮ ਆ ਜੀ ਭੀਮ ਸੈਨ। ਬੜਾ ਲੰਮਾ ਉਹ ਘੋਲ ਚੱਲਦਾ ਰਿਹਾ, ਫਿਰ ਮਾਣਯੋਗ ਸੰਗਤ ਜੀ ਆਖਿਰਕਾਰ ਉਸ ਘੋਲ ਦੇ ਵਿੱਚ ਭੀਮ ਸੈਨ ਨੇ ਹੱਥਾਂ ਦੇ ਨਾਲ ਜਰਾ ਸਿੰਧ ਦੇ ਦੋ ਫੜ ਕੀਤੇ ਸੀ, ਦੋ ਫੜ ਹੱਥਾਂ ਦੇ ਨਾਲ, ਕੋਈ ਤੇਗ ਦਾ ਵਾਰ ਨਹੀਂ ਕੀਤਾ, ਕੋਈ ਤਲਵਾਰ ਨਹੀਂ ਮਾਰੀ, ਕੇਵਲ ਬਾਹਾਂ ਦੇ ਨਾਲ ਲੱਤੋਂ ਫੜ ਕੇ ਇੱਕ ਸਿਰਨਾਲ ਨੂੰ ਦੋ ਫੜ ਕਰਤਾ ਸੀ ਉਹਨਾਂ ਨੇ। ਉਹ ਦੁਆਪਰ ਯੁੱਗ ਦਾ ਇਤਿਹਾਸ ਵਾ। ਪਰ ਦਾਸ ਬੇਨਤੀ ਕਰੇ ਸਾਧ ਸੰਗਤ ਜੀ, ਇੰਗਲਿਸ਼ ਦੀ ਇੱਕ ਕਹਾਵਤ ਆ ਹਿਸਟਰੀ ਰਿਪੀਟ ਇਟਸੈਲਫ, ਵੀ ਇਤਿਹਾਸ ਆਪਣੇ ਆਪ ਨੂੰ ਦੁਹਰਾਇਆ ਕਰਦਾ ਵਾ। ਦੁਨੀਆਂ ਦੇ ਜੇ 100 ਸਿਪਾ ਸਲਾਰ ਹੋਏ ਆ, ਉਹਨਾਂ ਚੋਂ 10 ਸਿਪਾ ਸਲਾਰ ਇਤਿਹਾਸ ਨੂੰ ਦੁਬਾਰਾ ਦੁਹਰਾ ਕੇ ਰੱਖ ਦੇਣਗੇ। ਉਹਨਾਂ ਵਿੱਚੋਂ ਇੱਕ ਸਨ ਸੂਰਬੀਰ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ। ਮੈਦਾਨੇ ਜੰਗ ਹੋ ਰਿਹਾ ਸੀ, ਤਲਵਾਰਾਂ ਦੇ ਐਸੇ ਐਸੇ ਵਾਰ ਹੋਏ, ਢਾਲਾਂ ਦੇ ਫੁੱਲ ਚੜ ਚੁੱਕੇ ਸਨ। ਫਿਰ ਆਖਿਰਕਾਰ ਢਾਲੇ ਸਾਧ ਸਿੰਘ ਜੀ ਖੁੰਡੇ ਹੋ ਗਏ, ਤਲਵਾਰਾਂ ਦਾ ਇੱਕ ਵਾਰ ਸਾਂਝਾ ਹੋਇਆ ਤੇ ਤਲਵਾਰਾਂ ਵੀ ਟੁੱਟ ਗਈਆਂ, ਰਹਿ ਗਏ ਮੁੱਠੇ, ਜਰਨਾਲਾਂ ਨੇ ਮੁੱਠੇ ਘੁਮਾ ਕੇ ਉਸ ਉੱਤੇ। ਫਿਰ ਗੱਲ ਆ ਗਈ ਡੌਲਿਆਂ ਦੇ ਜ਼ੋਰ ਤੇ, ਜੋ ਬਾਬਾ ਜੀ ਨੇ ਆਪ ਸੁਣਿਆ ਸੀ। ਸਾਧ ਸਿੰਘ ਜੀ ਸ਼ਮਸ਼ਬੇਗ ਫਿਰ ਆਪ ਅੱਗੇ ਵਧਿਆ, ਉਹ ਬਾਬਾ ਜੀ ਤਾਂ ਭਲਵਾਨੀ ਦਾ ਮਾਰਨਾ ਚਾਹੁੰਦਾ ਵਾ, ਪਰ ਬਾਬਾ ਜੀ ਕਿਸੇ ਨਾਲੋਂ ਘੱਟ ਨਹੀਂ। ਸਾਧ ਸੰਗਤ ਜੀ ਬਾਬਾ ਬਿਧੀ ਚੰਦ ਸਾਹਿਬ ਜੀ ਬਾਰੇ ਇਤਿਹਾਸ ਵਿੱਚ ਬਚਨ ਆਉਂਦਾ ਵਾ, ਬਿਧੀਆਂ ਦੀ ਖਾਣ ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ। ਬਾਬਾ ਜੀ ਕਿਸੇ ਨਾਲੋਂ ਘੱਟ ਥੋੜੀ ਸਨ। ਫਿਰ ਜਦੋਂ ਸ਼ਮਸ਼ਬੇਗ ਨੇ ਆਪਣਾ ਦਾਅ ਮਾਰਿਆ, ਇਹਦਾ ਦਾਅ ਰੋਕ ਕੇ ਬਾਬਾ ਜੀ ਆਪਣਾ ਦਾਅ ਚਲਾ ਰਹੇ ਨੇ, ਸਾਧ ਸੰਗਤ ਜੀ ਕਰਦਿਆਂ ਕਰਦਿਆਂ ਦਾਅ ਚੱਲ ਗਿਆ ਸੂਰਬੀਰ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਦਾਅ ਸਾ ਚੱਲਿਆ। ਬਾਬਾ ਜੀ ਨੇ ਸਾਧ ਸੰਗਤ ਜੀ ਉਸ ਜਰਨੈਲ ਨੂੰ ਐਨ ਬਾਹਾਂ ਦੇ ਨਾਲ ਪੂਰਾ ਤਾਂ ਚੁੱਕ ਲਿਆ, 7 ਫੁੱਟੇ ਪਠਾਨ ਨੂੰ। ਯਾਦ ਰੱਖਿਓ, ਇਹ ਉਹ ਸ਼ਮਸ਼ਬੇਗ ਵਾ ਸਾਧ ਸੰਗਤ ਜੀ, ਜਿਹਨੂੰ ਅੱਜ ਤੱਕ ਕੋਈ ਜਰਨੈਲ ਤੇਗ ਦਾ ਤਵਾਰ ਨਹੀਂ ਸੀ ਮਾਰ ਸਕਿਆ। ਇਹ ਏਡਾ ਵੱਡਾ ਜਰਨੈਲ ਸੀ, ਸਾਧ ਸੰਗਤ ਜੀ ਹਵਾ ਵਿੱਚ ਉੱਡਦੇ ਹੋਏ ਤੀਰ ਫੜ ਲੈਂਦਾ ਸੀ, ਏਡਾ ਵੱਡਾ ਜਰਨੈਲ ਸੀ। ਅੱਜ ਏਡੇ ਵੱਡੇ ਜਰਨੈਲ ਨੂੰ ਗੁਰਾਂ ਕਾ ਸੀਨਾ ਪਾਣ ਵਾਲੀ ਉਹ ਮਹਾਨ ਪਵਿੱਤਰ ਆਤਮਾ ਨੇ ਐਨ ਬਾਹਾਂ ਦੇ ਨਾਲ ਪੂਰੇ ਬਲ ਨਾਲ ਪੂਰਾ ਤਾਂ ਖਿੱਚ ਲਿਆ, ਜਿਹਨੂੰ ਆਪਾਂ ਕਹਿੰਦੇ ਬਾਲਾ ਕੱਢਣਾ, ਬਾਲਾ ਕੱਢ ਕੇ ਉਹਦਾ ਬਾਬਾ ਜੀ ਨੇ ਪੜਕਾ ਕੇ ਧਰਤੀ ਦੇ ਉੱਤੇ ਲੰਮੇ ਪਾਲਿਆਂ ਨੂੰ ਪੜਕਾ ਕੇ ਜੋ ਧਰਤੀ ਉੱਤੇ ਟਿਕਾਣਾ। ਸਾਧ ਸੰਗਤ ਜੀ ਉਹਦੇ ਮੁੱਖਾਂ ਆਵਾਜ਼ ਨਿਕਲੀ, ਹਾਏ ਅੰਮਾ। ਤੇ ਬਾਬਾ ਜੀ ਕਹਿਣ ਲੱਗੇ, ਹੁਣ ਅੰਮਾ ਨੂੰ ਯਾਦ ਕਰਨ ਦਾ ਟਾਈਮ ਨਹੀਂ, ਅੱਲਾ ਨੂੰ ਯਾਦ ਕਰ। ਬਈ ਇੰਨੀ ਗੱਲ ਕਹਿ ਕੇ ਬਾਬਾ ਜੀ ਨੇ ਉਹਦੀ ਇੱਕ ਲੱਤ ਉੱਤੇ ਆਪਣੀ ਲੱਤ ਧਰ ਲਈ, ਫਿਰ ਦੂਸਰੀ ਲੱਤ ਬਾਬਾ ਜੀ ਨੇ ਆਪਣੇ ਹੱਥਾਂ ਵਿੱਚ ਫੜ ਲਈ। ਸੱਤ ਕਰਤਾਰ ਕਹਿ ਕੇ ਗੁਰਪ੍ਰਿਆ ਕਾਲ ਦਾ ਨਾਰਾ ਮਾਰ ਕੇ ਬਾਬਾ ਜੀ ਨੇ ਉਹ ਲੱਤ ਏਡੀ ਕੁ ਜ਼ੋਰ ਦੇ ਨਾਲ ਖਿੱਚੀ ਸਾਧ ਸੰਗਤ ਦੀ ਲੱਤਾਂ ਤੋਂ ਫੜ ਕੇ, ਤੇ ਏਡਾ ਵੱਡਾ ਜਰਨੈਲ ਦੋ ਫੜ ਕਰਕੇ ਬਾਬਾ ਜੀ ਨੇ ਔਲ ਜਾ ਸੁੱਟਿਆ। ਜਦੋਂ ਦੋ ਫਾੜ ਹੋ ਰਿਹਾ ਸੀ, ਪਸਲਿਆਂ ਵਿੱਚੋਂ ਕੜ ਕੜ ਦੀ ਆਵਾਜ਼ ਆਈ, ਮੰਨੋ ਇਹ ਘੋਲ ਏਡਾ ਵੱਡਾ ਹੋਇਆ, ਸਾਧ ਸੰਗਤ ਜੀ ਧਰਤੀ ਦੀ ਧੂੜ ਵੀ ਅਸਮਾਨ ਨੂੰ ਲੱਗ ਚੁੱਕੀ ਸੀ। ਉਧਰਲੇ ਪਾਸੇ ਹਸਨ ਖਾਨ ਕਹਿੰਦਾ, ਮਹਾਰਾਜ ਕੀ ਹੋ ਰਿਹਾ ਵਾ, ਪਤਾ ਨਹੀਂ ਲੱਗ ਰਿਹਾ। ਮਹਾਰਾਜ ਕਹਿੰਦੇ, ਹਸਨ ਖਾਨ ਸਬਰ ਕਰ, ਕਰਤਾਰ ਭਲੀ ਕਰੇਗਾ, ਅਸਮਾਨ ਦੀ ਧੂੜ ਠੰਡੀ ਹੋਈ, ਸਾਧ ਸੰਗਤ ਜੀ ਦੁਨੀਆਂ ਦੇ ਲੋਕ ਹੈਰਾਨ ਹੋ ਗਏ। 7 ਫੁੱਟਾ ਪਠਾਨ ਦੋ ਫਾੜ ਕਰਕੇ ਬਾਬਾ ਜੀ ਨੇ ਔਲ ਜਾ ਸੁੱਟਿਆ, ਇੱਕ ਤੜ ਉਹਦਾ ਇੱਕ ਪਾਸੇ, ਇੱਕ ਤੜ ਉਹਦਾ ਇੱਕ ਪਾਸੇ, ਦਿਲ ਉਹਦੇ ਕਿਤੇ, ਗੁਰਦੇ ਉਹਦੇ ਕਿਤੇ, ਤੇ ਨਾੜਾਂ ਉਹਦੀਆਂ ਖਿਦਰੀਆਂ ਫਿਰਦੀਆਂ ਸਨ ਵਿਚਕਾਰ। ਲਓ ਜੀ ਉਹ ਮਾਰਿਆ ਗਿਆ, ਬਾਬਾ ਜੀ ਮਹਾਰਾਜ ਕੋਲ ਆ ਗਏ, ਤੇ ਇਧਰਲੇ ਪਾਸੇ ਸੱਚੀਆਂ ਸਰਕਾਰਾਂ ਫਿਰ ਆਪ ਤਿਆਰ ਪ੍ਰਤਿਆਰ ਹੋ ਰਹੀਆਂ ਨੇ। ਮਾਣਯੋਗ ਸੰਗਤ ਜੀ ਛੇਵੇਂ ਪਾਤਸ਼ਾਹ ਜੀ ਮਹਾਰਾਜ ਘੋੜੇ ਉੱਤੇ ਸਵਾਰ ਹੋਣ ਲੱਗੇ, ਬਾਬਾ ਬਿਧੀ ਚੰਦ ਸਾਹਿਬ ਜੀ ਕਹਿੰਦੇ, ਮਹਾਰਾਜ ਕਿਰਪਾ ਕਰੋ, ਔ ਲੱਲਾ ਵੇਖ ਰਹਿ ਗਿਆ ਵਾ। ਮਹਾਰਾਜ ਉਹਦਾ ਵੀ ਕੀਰਤਨ ਸੋਲਾ ਮੈਂ ਪੜਾਂਗਾ। ਮਹਾਰਾਜ ਕਹਿੰਦੇ, ਉਹ ਆਪਣੀ ਫੌਜ ਦਾ ਜਰਨੈਲ ਵਾ, ਅਸੀਂ ਉਹਦੇ ਨਾਲ ਆਪ ਲੜਨ ਵਾਸਤੇ ਜਾਵਾਂਗੇ। ਲਓ ਜੀ ਸੱਚੀਆਂ ਸਰਕਾਰਾਂ ਫਿਰ ਆਪ ਤਿਆਰ ਪਰ ਤਿਆਰ ਹੋ ਗਈਆਂ। ਛੇਵੇਂ ਪਾਤਸ਼ਾਹ ਜੀ ਮਹਾਰਾਜ ਹੋ ਗਏ ਤਿਆਰ ਪਰ ਤਿਆਰ, ਲੱਲਾ ਬੇਗ ਦੇ ਬਿਲਕੁਲ ਸਾਹਮਣੇ ਆ ਗਏ, ਹੰਕਾਰ ਦੇ ਰੱਥ ਤੇ ਸਵਾਰ ਹੋਇਆ ਲੱਲਾ ਬੇਗ। ਆਓ ਤੱਕੋ, ਛੇਵੇਂ ਪਾਤਸ਼ਾਹ ਜੀ ਮਹਾਰਾਜ ਨੂੰ ਕਹਿਣ ਲੱਗਾ, ਐ ਪੀਰੇ ਹਿੰਦ, ਮੈਂ ਸੁਣਿਆ ਵਾ ਵੀ ਤੇਰੇ ਵਰਗਾ ਵੱਡਾ ਜਰਨੈਲ ਕੋਈ ਨਹੀਂ, ਆਹ ਬਗਾਨੇ ਮਾਵਾਂ ਦੇ ਪੁੱਤ ਮਰਵਾਉਣ ਨਾਲੋਂ ਚੰਗਾ ਵਾ ਦੋਵੇਂ ਲੜੀਏ ਤੇ ਜੰਗ ਦਾ ਨਿਬੇੜਾ ਹੋ ਜਾਵੇਗਾ। ਮਹਾਰਾਜ ਮੁਸਕਰਾਏ, ਮਹਾਰਾਜ ਕਹਿੰਦੇ, ਉਹ ਲੱਲਾ ਬੇਗ ਆਹ ਲਾਹੌਰ ਦਰਬਾਰ ਵਿੱਚ ਬੜੀਆਂ ਡੀਂਗਾਂ ਮਾਰ ਕੇ ਆਇਆ ਵਾ, ਆਹ ਤੂੰ ਇੱਕ ਛੱਡ, ਦੋ ਛੱਡ, ਤੂੰ ਤਿੰਨ ਵਾਰ ਕਰ, ਤੈਨੂੰ ਤਿੰਨ ਵਾਰ ਕਰਨ ਦੇ ਮੌਕੇ ਦਿੱਤੇ ਲੈ। ਆਓ ਤੱਕੋ, ਲੱਲਾ ਬੇਗ ਛੇਵੇਂ ਪਾਤਸ਼ਾਹ ਜੀ ਮਹਾਰਾਜ ਵਿਚਕਾਰ ਜੋ ਕੀ ਗੱਲਾਂ ਹੋ ਰਹੀਆਂ ਨੇ, ਛੇਵੇਂ ਪਾਤਸ਼ਾਹ ਜੀ ਮਹਾਰਾਜ ਨੇ ਜੋ ਦੋ ਚਾਰ ਬੋਲ ਉਸ ਹੰਕਾਰੀ ਲੱਲਾ ਬੇਗ ਨੂੰ ਆਖਿਆ, ਬਈ ਵਾਰ ਦੇ ਨਕਸ਼ੇ ਵਿੱਚ ਦਲ 15 ਢਾਡੀ ਜਥਾ ਇਹਨਾਂ ਲਫਾਜ਼ਾਂ ਵਿੱਚ ਹੇ।

ਅਤੀ ਸਨਮਾਨਯੋਗ ਸੰਗਤ ਜੀ, ਫੂਲ ਮਹਿਰਾਜ ਦੀ ਪਾਵਨ ਧਰਤੀ ਉੱਤੇ ਅੱਜ ਛੇਵੇਂ ਪਾਤਸ਼ਾਹ ਜੀ ਮਹਾਰਾਜ ਆਪਣੇ ਜੀਵਨ ਕਾਲ ਦਾ ਤੀਸਰਾ ਜੰਗ ਲੜਨ ਜਾ ਰਹੇ ਆ। ਮਹਾਰਾਜ ਦੇ ਬਿਲਕੁਲ ਸਾਹਮਣੇ ਆ ਗਿਆ ਲਲਾ ਬੇਗ, ਉਹਨੇ ਵੰਗਾਰ ਮਾਰੀ, ਕਹਿਣ ਲੱਗਾ, ਐ ਪੀਰੇ ਹਿੰਦ, ਤੂੰ ਆਪਣੀ ਫੌਜ ਦਾ ਜਰਨੈਲ ਵਾਂ, ਮੈਂ ਆਪਣੀ ਫੌਜ ਦਾ ਕਮਾਂਡਰ ਵਾਂ, ਆ ਪਗਾਨੇ ਮਾਵਾਂ ਦੇ ਪੁੱਤ ਮਰਵਾਉਣੇ ਛੱਡ ਤੇ, ਆਪਾਂ ਦੋਵੇਂ ਲੜੀਏ ਤੇ ਜੰਗ ਦਾ ਨਿਬੇੜਾ ਕਰ ਲਈਏ। ਛੋਟਾ ਮਗਰਦੇਵ ਜੀ ਮਹਾਰਾਜ ਮੁਸਕਰਾਏ, ਕਹਿਣ ਲੱਗੇ, ਲਲਾ ਬੇਗ, ਆ ਲਾਹੌਰ ਦਰਬਾਰ ਦੇ ਵਿੱਚ ਬੜੀਆਂ ਡੀਂਗਾ ਮਾਰ ਕੇ ਆਇਆ ਕਿ ਮੈਨੂੰ ਜਿਉਂਦੇ ਨੂੰ ਫੜ ਕੇ ਲੈ ਕੇ ਜਾਣਾ ਵਾ, ਆ ਤੂੰ ਇੱਕ ਛੱਡ, ਦੋ ਛੱਡ, ਤੂੰ ਤਿੰਨ ਵਾਰ ਕਰ ਆਪਣੀ ਮਨ ਮਰਜ਼ੀ ਦੇ, ਜੇ ਤੇਰੇ ਤਿੰਨਾਂ ਵਾਰਾਂ ਚ ਕੋਈ ਇੱਕ ਵਾਰ ਵੀ ਮੇਰੇ ਲੱਗਾ ਤੇ ਮੈਂ ਇਸ ਜੰਗ ਦਾ ਸਿਰਾ ਤੇਰੇ ਸਿਰ ਤੇ ਬੰਨ ਦੇਵਾਂਗਾ। ਛੇਵੇਂ ਪਾਤਸ਼ਾਹ ਜੀ ਕਹਿਣ ਲੱਲਾ ਬੇਗ, ਯਾਦ ਰੱਖ, ਜੇ ਤੇਰੇ ਤਿੰਨਾਂ ਵਾਰਾਂ ਚ ਕੋਈ ਇੱਕ ਵੀ ਵਾਰ ਮੇਰੇ ਨਾਲ ਲੱਗਾ ਤੇ ਉਸ ਤੋਂ ਬਾਅਦ ਮੈਂ ਕਰਨਾ ਵਾ ਕੇਵਲ ਇੱਕ, ਜੇ ਤੂੰ ਮੇਰਾ ਵਾਰ ਰੋਕ ਵੀ ਲਿਆ ਤੇ ਤਾਂ ਵੀ ਤੂੰ ਜਿੱਤਿਆ। ਉਹਦੇ ਅੰਦਰ ਹੰਕਾਰ ਨੇ ਆਵਾਜ਼ ਮਾਰੀ, ਕਹਿਣ ਲੱਲਾ ਬੇਗ, ਉਹ ਏਡਾ ਵੱਡਾ ਤੂੰ ਜਰਨੈਲ, ਆ ਕਾਬਲ ਦੀ ਤੈਨੂੰ ਸੂਬੇਦਾਰੀ ਮਿਲਣ ਵਾਲੀ ਆ, ਤੂੰ ਇੱਕ ਛੱਡ, ਦੋ ਛੱਡ, ਤਿੰਨ ਵਾਰ ਕਰਨੇ ਆ, ਤਿੰਨਾਂ ਚ ਕੋਈ ਨਾ ਕੋਈ ਇੱਕ ਵਾਰ ਤੇਰੇ ਜ਼ਰੂਰ ਲੱਗੇਗਾ। ਫਿਰ ਕਹਿਣ ਲੱਗਾ, ਮਨਾ, ਜੇ ਮਨ ਤਿੰਨ ਵਾਰ ਨਾ ਲੱਗੇ ਉਸ ਤੋਂ ਬਾਅਦ ਗੁਰੂ ਨੇ ਕੇਵਲ ਇੱਕ ਕਰਨਾ ਵਾ, ਇੱਕ ਤੇ ਮੈਂ ਰੋਕ ਹੀ ਲਵਾਂਗਾ, ਸਮਝ ਲਾ ਤੂੰ ਇਹ ਜੰਗ ਜਿੱਤਿਆ ਵਾ। ਦਸ ਬੇਨਤੀ ਕਰੇ ਸਾਧ ਸੰਗਤ ਜੀ, ਆਪਾਂ ਇਸ ਵਾਰ ਦੀ ਆਖਰੀ ਲੈਣ ਪੜ੍ਹੀ ਆ, ਸੁਣੀ ਆ, ਉਦੋਂ ਰੱਬ ਵੀ ਨਹੀਂ ਦਿਸਦਾ ਸੀਤਲਾ ਜਦੋਂ ਬੰਦੇ ਵਿੱਚ ਆ ਜੇ ਹੰਕਾਰ। ਦਸ ਬੇਨਤੀ ਕਰੇ, ਗੁਰੂ ਘਰ ਦੇ ਵਿੱਚ ਹੰਕਾਰ ਦੀ ਕੋਈ ਜਗ੍ਹਾ ਨਹੀਂ। ਬੜੇ ਬੜੇ ਹੰਕਾਰੀਆ ਨਾਨਕ ਗਰਭ ਗਲੇ, ਗੁਰਬਾਣੀ ਕਹਿੰਦੀ ਆ, ਹਰ ਜੂ ਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ। ਤੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਮੀਰੀ ਪੀਰ ਦਾ ਐਲਾਨ ਕੀਤਾ, ਮਹਾਰਾਜ ਨੇ ਐਨ ਦੋਵੇਂ ਬਾਵਾਂ ਤਾਂ ਨੂੰ ਕਰਕੇ ਵੰਗਾਰ ਮਾਰੀ ਸੀ, ਕਹਿਣ ਲੱਗੇ, ਸੰਗਤ ਜੀਓ, ਅੱਜ ਤੋਂ ਬਾਅਦ ਮੈਂ ਆਪਣੀ ਪ੍ਰਜਾ ਨੂੰ ਗੈਰਾਂ ਦੇ ਝੰਡੇ ਥੱਲੇ ਗੁਲਾਮੀ ਨਹੀਂ ਕਰਨ ਦੇਣੀ, ਮੈਂ ਅੱਜ ਕਸਮ ਖਾਨਾ ਵਾ, ਓਨੇ ਟਾਈਮ ਤੱਕ ਇਹ ਹਰ ਗੋਬਿੰਦ ਚੁੱਪ ਕਰਕੇ ਨਹੀਂ ਬੈਠੇਗਾ, ਜਿੰਨੇ ਟਾਈਮ ਤੱਕ ਜ਼ੁਲਮ ਦੀਆਂ ਜੜਾਂ ਪੁੱਟ ਕੇ ਤੇ ਔ ਖਾਰੇ ਸਮੁੰਦਰ ਵਿੱਚ ਨਾ ਰੋੜ ਕੇ ਰੱਖ ਦੇਵਾਂ। ਛੇਵੇਂ ਪਾਤਸ਼ਾਹ ਜੀ ਕਹਿਣ ਲੱਗੇ, ਯਾਦ ਰੱਖਿਓ, ਜਿਹੜਾ ਕੋਈ ਇਸ ਘਰ ਵਿੱਚ ਹੰਕਾਰ ਦੇ ਘੋੜੇ ਚੜ੍ਹ ਕੇ ਆਵੇਗਾ, ਉਸੇ ਘੋੜੇ ਦੀਆਂ ਸੁੱਭਾਂ ਥੱਲੇ ਰੌਂਦ ਕੇ ਰੱਖ ਦੇਵਾਂਗਾ ਮੈਂ। ਹੰਕਾਰ ਨੇ ਆਵਾਜ਼ ਮਾਰੀ, ਛੇਵੇਂ ਪਾਤਸ਼ਾਹ ਜੀ ਮਹਾਰਾਜ ਤੇ ਵਾਰ ਕੀਤੇ, ਉਹਨੇ ਪਹਿਲਾ ਵਾਰ ਕੀਤਾ ਤੇ ਮਹਾਰਾਜ ਢਾਲਾ ਦਾ ਕਿ ਉਹ ਵੀ ਵਾਰ ਰੋਕਿਆ, ਉਹਨੇ ਦੂਜਾ ਵਾਰ ਕੀਤਾ ਮਹਾਰਾਜ ਜੀ ਨੇ ਉਹ ਵੀ ਵਾਰ ਰੋਕ ਲਿਆ, ਉਹਨੇ ਮਾਨ ਯੋਗ ਸਿੰਘ ਜੀ ਤੀਸਰਾ ਵਾਰ ਫਿਰ ਕੀਤਾ। ਛੇਵੇਂ ਪਾਤਸ਼ਾਹ ਜੀ ਮਹਾਰਾਜ ਆਪ ਤਿਆਰ ਪਰ ਤਿਆਰ ਹੋਏ, ਕਹਿਣ ਲੱਗੇ, ਬੱਚਾ ਇੱਕ ਵਾਰ ਸਾਵਧਾਨ ਹੋ, ਵਾਰ ਈ ਨਾ ਜ਼ਦਤ, ਵਾਰ ਈ ਜ਼ਦਤ। ਦਾਸ ਬੇਨਤੀ ਕਰੇ, ਜੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਮੈਦਾਨੀ ਜੰਗ ਵਿੱਚ ਗਿਆ ਤੇ ਉਸਤਾਦ ਬਣ ਕੇ ਗਏ, ਮਹਾਰਾਜ ਕਹਿੰਦੇ, ਬੱਚਿਆ ਉਹ ਵਾਰ ਏਦਾਂ ਨਹੀਂ, ਵਾਰ ਤੈਨੂੰ ਅਸੀਂ ਦੱਸਦੇ ਹਾਂ ਕਿੰਜ ਕਰੇ। ਲਓ ਜੀ ਮਹਾਰਾਜ ਹੋਏ ਤਿਆਰ ਪਰ ਤਿਆਰ, ਸੂਤ ਕੇ ਮੇਰੀ ਜੀ ਸ੍ਰੀ ਸਾਹਿਬ ਲਹਿਰਾ ਕੇ ਆਕਾਸ਼ ਵਿੱਚ, ਸੱਤ ਕਰਤਾਰ ਦਾ ਮਾਰ ਕੇ ਨਾਰਾ, ਛੱਡ ਕੇ ਚਕਾਰਾ ਪਾ ਕੇ ਮੱਥੇ ਉੱਤੇ ਤਿਉੜੀ ਵਾਲੇ ਵੱਟ। ਛੇਵੇਂ ਪਾਤਸ਼ਾਹ ਜੀ ਮਹਾਰਾਜ ਨੇ ਲੱਲਾ ਬੇਗ ਨੂੰ ਦੋ ਫੜ ਕੀਤਾ, ਬਈ ਬਲਵਾਨ।

ਨਾਤਾ ਨਿੱਕੀ ਰਾਤ ਵਿੱਚ ਨਾਤਾ ਨਿੱਕੀ ਰਾਤ ਵਿੱਚ ਮੂੰਹ ਸੁਰਖੀ ਲਾਈ ਨਾਤਾ ਨਿੱਕੀ ਰਾਤ ਵਿੱਚ ਮੂੰਹ